ਜੀ ਗੁਰੂ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੱਕ ਸਤਿਗੁਰ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹੋਈਆਂ ਆਪ ਜੀ ਦੇ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਏ ਸੁਖ ਜਾਨੇ ਭਰਪੂਰ ਕਰਨੇ।

ਬੋੜੀ ਫੁੱਟੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਜਾਪਨ ਕਰਤਬਾ ਜੀਆ ਅੰਦਰ ਜੀਓ ਸਭ ਕੁਝ ਜਾਣ ਲਾ ਸਭ ਕੁਝ ਤੇਰਾ ਬਸ ਤੇਰਾ ਘਰ ਪਲਾ।

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਨੀ ਸਾਵੇ ਬੁਲਾਰੇ, ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਨੀ ਸਾਵੇ ਬੁਲਾਰੇ, ਬੋਲੋ

ਮੇਰਾ ਸੱਚਿਆ ਬਾਦਸ਼ਾਹ ਕੋਈ ਨਾ ਵੋ ਨਾ ਜਾ ਨੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਦਾਰ ਮਨਪ੍ਰੀਤ ਸਿੰਘ ਜੀ ਸ਼ੁਕਰਾਨੇ ਵਜੋਂ ਆਪ ਜੀ ਦੇ ਲੰਗਰਾਂ ਵਿੱਚ ਸੱਚੇ ਪਾਤਸ਼ਾਹ 200 ਰੁਪਈਏ ਹਾਜ਼ਰ ਕਰਦੇ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਹੋਰ ਖੁਸ਼ੀਆਂ ਬਖਸ਼ਣਾ, ਗੁਰਸਿੱਖੀ ਜੀਵਨ ਬਖਸ਼ਣਾ। ਮੋਰਚੇ ਫਤਿਹ ਹੋਣ ਲਈ ਸਰਦਾਰ ਮਨਪ੍ਰੀਤ ਸਿੰਘ ਜੀ ਅਕਾਲ ਬੁੰਗਾ 200 ਰੁਪਈਏ ਲੰਗਰਾਂ ਵਿੱਚ ਹਾਜ਼ਰ ਕਰਦੇ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਕਾਰਜ ਰਾਸ ਕਰਨੇ, ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਬਖਸ਼ਣੀ। ਸਰਦਾਰ ਮਹਿੰਦਰ ਸਿੰਘ ਜੀ, ਸਤਿੰਦਰ ਸਿੰਘ ਜੀ ਭਾਟੀਆ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਦੇਹ ਅਰੋਗਤਾ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਮਾਤਾ ਕੁਲਦੀਪ ਕੌਰ ਬਨੋਆਨਾ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਾਜਵੰਸ਼ ਸਿੰਘ, ਯੁਵਰਾਜ ਸਿੰਘ ਜੀ ਭਾਟੀਆ ਲੰਗਰਾਂ ਵਿੱਚ 1100 ਰੁਪਈਏ ਪਰਿਵਾਰ ਵੱਲੋਂ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਵਿਦਿਆਦਾਨ ਦੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਰੱਖਣੀ। ਸਰਦਾਰ ਮਹਿੰਦਰ ਸਿੰਘ ਜੀ, ਸਤਵਿੰਦਰ ਸਿੰਘ ਜੀ ਭਾਟੀਆ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਵਿਦੇਸ਼ ਵਿੱਚ ਪੱਕੇ ਹੋਣ ਲਈ ਸਰਦਾਰ ਦਲਜੀਤ ਸਿੰਘ ਜੀ ਵੱਲੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਹੋਈ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੇ ਕਾਰਜ ਰਾਸ ਕਰਨੇ, ਗੁਰਸਿੱਖੀ ਜੀਵਨ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਕਸ਼ਮੀਰ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਨਾਗਦੇਵ ਪਰਿਵਾਰ ਵੱਲੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਹੋਈ, ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਜਸਵਿੰਦਰ ਕੌਰ ਜੀ ਵੱਲੋਂ ਲੰਗਰਾਂ ਵਿੱਚ 200 ਰੁਪਈਏ ਹਾਜ਼ਰ ਹੋਏ ਹਨ, ਦੇਹ ਅਰੋਗਤਾ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਕਾਕੀ ਸ਼ਰਵੀਨ ਕੌਰ, ਸਰਦਾਰ ਮਨਪ੍ਰੀਤ ਸਿੰਘ ਜੀ ਗ੍ਰੰਥੀ ਲੰਗਰਾਂ ਵਿੱਚ 200 ਰੁਪਈਏ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਕਾਕੀ ਨੂੰ ਗੁਰਸਿੱਖੀ ਜੀਵਨ ਬਖਸ਼ਣਾ, ਨਾਮ ਬਾਣੀ ਦੀ ਦਾਤ ਵਿਦਿਆਦਾਨ ਦੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਣੀ। ਭਾਈ ਹਰਜਿੰਦਰਪਾਲ ਸਿੰਘ ਜੀ ਪਰਿਵਾਰ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਕਮਾਈਆਂ ਵਿੱਚ ਵਾਧੇ ਬਖਸ਼ਣੇ, ਦੇਹ ਅਰੋਗਤਾ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਰਦਾਰ ਨਿਧਾਨ ਸਿੰਘ ਜੀ ਪਰਿਵਾਰ ਵੱਲੋਂ 200 ਰੁਪਈਏ ਹਾਜ਼ਰ ਹੋਏ ਹਨ, ਬੱਚਿਆਂ ਨੂੰ ਵਿੱਦਿਆ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਸਤਿਗੁਰਾਂ ਦੇ ਹਜ਼ੂਰੀ ਵਿੱਚ ਸਿਰੇ ਪਾਓ ਦੀ ਬਖਸ਼ਿਸ਼ ਹੋਵੇਗੀ। ਸਿਰੇ ਪਾਓ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤੱਕ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆ ਗੁਰੂ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

सर्वनाम कथ कवन कर्म नाम वर्णत सुमत।

ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਕਿਰਪਾਲਤਾ, ਦਇਆਲਤਾ, ਮਿਹਰਮਤ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸੁੰਦਰ ਦੀਵਾਨ ਸਜਿਆ ਹੈ। ਵਡਭਾਗੀ ਜਨਾਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕਰਕੇ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਲਾਭ ਪ੍ਰਾਪਤ ਕਰਨੇ ਦਾ ਸਫਲ ਯਤਨ ਕੀਤਾ ਹੈ। ਸਮਾਂ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਆਪਣੇ ਆਪਣੇ ਮਨ ਨੂੰ ਗੁਰਚਰਨਾਂ ਦੇ ਨਾਲ ਜੋੜ ਕਰਕੇ ਹੋਰ ਵੀ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਸਰਵਣ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਿਗਿਆਸੂ ਜਨਾਂ ਦਾ ਸਵਾਲ ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੰਨਾ ਸਰਬਤ ਸੰਸਾਰ ਅੱਖਾਂ ਦੇ ਨਾਲ ਪ੍ਰਤੱਖ ਨਜ਼ਰ ਹੀ ਆਉਂਦਾ ਹੈ ਜੋ ਵੀ ਦ੍ਰਿਸ਼ਟਮਾਨ ਹੈ ਅਤੇ ਦ੍ਰਿਸ਼ਟਮਾਨ ਸੰਸਾਰ ਦੇ ਅੰਦਰ ਜਿੰਨੇ ਵੀ ਜੀਵ ਨੇ ਸਾਰਿਆਂ ਨੂੰ ਦੁਖੀ ਦੇਖੀਦਾ ਹੈ ਸਾਰਿਆਂ ਨੂੰ ਵਿਆਕੁਲ ਹੋਏ ਤੱਕੀਦਾ ਹੈ ਮਹਾਰਾਜ ਸਾਰੇ ਦੁੱਖਾਂ ਵਿੱਚ ਗਲਤਾਨ ਦੁੱਖਾਂ ਵਿੱਚ ਫਸੇ ਹੋਏ ਨੇ ਗਰੀਬ ਨਿਵਾਜ ਕਿਰਪਾਲਤਾ ਕਰਕੇ ਦੱਸਣਾ ਕਰੋ ਕੋਈ ਮਾਇਆ ਦੇ ਮੋਹ ਤੋਂ ਨਿਰਲੇਪ ਅਤੇ ਇਹਨਾਂ ਦੁੱਖਾਂ ਤੋਂ ਬਚਿਆ ਹੋਇਆ ਵੀ ਹੈ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪਾਵਨ ਗੁਰ ਸ਼ਬਦ ਉਚਾਰਦੇ ਹਨ ਜੀਓ
1: ਗੁਰਮੁਖ ਅੰਮ੍ਰਿਤ ਨਾਮ ਹੈ
0: ਭਾਈ ਜਿਹੜੀ ਗੁਰਮੁਖ ਜਨ ਨੇ ਉਹ ਇਸ ਮਾਇਆ ਦੀ ਪਕੜ ਤੋਂ ਬਾਹਰ ਨੇ ਉਹ ਮਾਇਆ ਦੇ ਮੂੰਹ ਵਿੱਚ ਨਹੀਂ ਪੈਂਦੇ ਉਹ ਦੁਖੀ ਵੀ ਨਹੀਂ ਰਹਿੰਦੇ ਮਹਾਰਾਜ ਉਹਨਾਂ ਦੇ ਸੁਖੀ ਵਸਣੇ ਦਾ ਦੁਖੀ ਹੋਣੇ ਦਾ ਨਾ ਦੁਖੀ ਹੋਣ ਦਾ ਕਾਰਨ ਕੀ ਹੈ ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਗੁਰਮੁਖ ਜਨ ਨੇ ਨਾ ਸਤਿਗੁਰਾਂ ਦੇ ਪਾਵਨ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਦਾ ਭੋਜਨ ਛਕਦੇ ਹਨ ਬੈਠਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਕਿਰਤ ਵਿਵਹਾਰ ਕਰਦਿਆਂ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦੇ ਆ ਖੇ ਲੰਦੇ ਆ ਪੈ ਨੰਦੇ ਆ ਖਾ ਬੰਦੇ ਆ ਵਿੱਚੈ ਹੋਵੇ ਮੁਕਤ ਅੰਮ੍ਰਿਤ ਨਾਮ ਰੂਪੀ ਭੋਜਨ ਨੂੰ ਉਹ ਛਕਦੇ ਹਨ ਅੰਮ੍ਰਿਤ ਨਾਮ ਨੂੰ ਹੀ ਸਦਾ ਜਪਦੇ ਹਨ
1: ਖਾਧਾ ਸਭ ਭੁੱਖ ਜਾਏ
0: ਇਹ ਅੰਮ੍ਰਿਤ ਨਾਮ ਰੂਪੀ ਭੋਜਨ ਐਸਾ ਹੈ ਜਿਸ ਕਿਸੇ ਨੇ ਇਸ ਅੰਮ੍ਰਿਤ ਨਾਮ ਰੂਪੀ ਭੋਜਨ ਨੂੰ ਖਾਧਾ ਹੈ ਛਕਿਆ ਹੈ ਉਸ ਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ ਇਸ ਪ੍ਰਕਾਰ ਤ੍ਰਿਪਤ ਹੋ ਜਾਂਦੇ ਨੇ ਸਵਰਗ ਇਤਿਆਦਿਕ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਅਤੇ ਰੱਜੇ ਰਹਿੰਦੇ ਨੇ ਦੁਨਿਆਵੀ ਪਦਾਰਥਾਂ ਵੱਲੋਂ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਐਸਾ ਅੰਮ੍ਰਿਤ ਨਾਮ ਰੂਪੀ ਭੋਜਨ ਹੈ ਜਿਨ੍ਹਾਂ ਨੇ ਇਸ ਭੋਜਨ ਨੂੰ ਛਕਿਆ ਹੈ ਭੁੰਚਿਆ ਹੈ ਆਨੰਦ ਨੂੰ ਮਾਣਿਆ ਹੈ ਉਹਨਾਂ ਦੀਆਂ ਸਾਰੀਆਂ ਲੋਕ ਅਤੇ ਪਰਲੋਕ ਦੇ ਪਦਾਰਥਾਂ ਦੀਆਂ ਭੁੱਖਾਂ ਚਲੀਆਂ ਗਈਆਂ ਹਨ
1: ਤ੍ਰਿਸ਼ਨਾ ਮੂਲ ਨਾ ਹੋਵਾਈ
0: ਮਹਾਰਾਜ ਜਗਤ ਦੇ ਤਾਈਂ ਤ੍ਰਿਸ਼ਨਾ ਲੱਗੀ ਹੋਈ ਹੈ ਕਿ ਗੁਰਮੁਖਾਂ ਨੂੰ ਤ੍ਰਿਸ਼ਨਾ ਵਿਆਪਦੀ ਹੈ ਅਤੇ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਗੁਰਮੁਖ ਜਨ ਅੰਮ੍ਰਿਤ ਨਾਮ ਦਾ ਭੋਜਨ ਛਕਦੇ ਨੇ ਨਾ ਤ੍ਰਿਸ਼ਨਾ ਉਹਨਾਂ ਨੂੰ ਕਦਾਚਿਤ ਵੀ ਮੂਲੋਂ ਹੀ ਕਦਾਚਿਤ ਮੁੱਢੋਂ ਹੀ ਕਦੇ ਵੀ ਨਹੀਂ ਵਿਆਪਦੀ ਹੈ ਜੀ
1: ਨਾਮ ਵਸਾ ਮਨ ਆਏ
0: ਮਹਾਰਾਜ ਉਹਨਾਂ ਨੂੰ ਤ੍ਰਿਸ਼ਨਾ ਕਿਉਂ ਨਹੀਂ ਵਿਆਪਦੀ ਹਜ਼ੂਰ ਫਰਮਾਉਂਦੇ ਨੇ ਕਿਉਂਕਿ ਜਿੰਨਾ ਲੋਕਾਂ ਦਿਆਂ ਹਿਰਦਿਆਂ ਦੇ ਅੰਦਰ ਤ੍ਰਿਸ਼ਨਾ ਵਸਦੀ ਹੈ ਉੱਥੇ ਨਾਮ ਦਾ ਵਾਸਾ ਨਹੀਂ ਅਤੇ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੈ ਇਸ ਕਰਕੇ ਉੱਥੇ ਤ੍ਰਿਸ਼ਨਾ ਨਹੀਂ ਠਹਿਰ ਸਕਦੀ ਨਾਮ ਦਾ ਵਾਸਾ ਹੈ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੇ ਨਿਵਾਸ ਕੀਤਾ ਹੋਇਆ ਆ ਕਰਕੇ ਨਾਮ ਵਸਿਆ ਹੋਇਆ ਹੈ
1: ਜੇ ਹੋਰ ਖਾਣਾ
0: ਜਿਹੜਾ ਅੰਮ੍ਰਿਤ ਨਾਮ ਤੋਂ ਬਿਨਾਂ ਹੋਰ ਰਸਾਂ ਕਸਾਂ ਦੇ ਵਿੱਚ ਸਵਾਰਥ ਵਸ ਹੋ ਕਰਕੇ ਲਾਲਚੀ ਹੋ ਕਰਕੇ ਪਦਾਰਥਾਂ ਦਾ ਖਾਣਾ ਹੈ
1: ਰੋਗ ਲਗਾ ਤਨ ਧਾਏ
0: ਉਹਨਾਂ ਖਾਣਿਆਂ ਦੇ ਨਾਲ ਤਨ ਦੇ ਅੰਦਰ ਧਾਹ ਕਰਕੇ ਦੌੜ ਕਰਕੇ ਰੋਗ ਆ ਕੇ ਲੱਗਦੇ ਨੇ ਸਤਿਗੁਰੂ ਜੀ ਨੇ ਮਰਿਆਦਾ ਤਾਂ ਹੀ ਬਣਾਈ ਹੈ ਨਾ ਜਦੋਂ ਗੁਰਮੁਖ ਜਨ ਭੋਜਨ ਛਕਦੇ ਨੇ ਪ੍ਰਸ਼ਾਦਾ ਛਕਦੇ ਨੇ ਪਹਿਲਾਂ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਲੈਂਦੇ ਨੇ ਨਾਮ ਜਪਦੇ ਨੇ ਕਿਉਂਕਿ ਨਾਮ ਜਪੇ ਤੋਂ ਬਿਨਾਂ ਜਿਤਨਾ ਖਾਣਾ ਹੈ ਇਹ ਸਰੀਰ ਦੇ ਅੰਦਰ ਰੋਗ ਪੈਦਾ ਕਰਦਾ ਹੈ ਸਤਿਗੁਰੂ ਜੀ ਦੇ ਬਚਨ ਵੀ ਨੇ ਨਾ ਸੁੱਖ ਸੁਪਨੈ ਨਹੀਂ ਤਨ ਮਹਿ ਰੋਗ ਇਸ ਪ੍ਰਕਾਰ ਨਾਮ ਵਿਸਾਰ ਕਰੇ ਰਸ ਭੋਗ ਅੰਮ੍ਰਿਤ ਨਾਮ ਨੂੰ ਵਿਸਾਰ ਕਰਕੇ ਮੋਹ ਦੇ ਸਹਿਤ ਭੋਗਾਂ ਅਤੇ ਇਸੇ ਪ੍ਰਕਾਰ ਖਾਣਿਆਂ ਵਿੱਚ ਲੱਗਾ ਰਹਿੰਦਾ ਹੈ ਹਜ਼ੂਰ ਫਰਮਾਉਂਦੇ ਨੇ ਸੁੱਖ ਅਤੇ ਸੁਪਨੇ ਮਾਤਰ ਵੀ ਨਹੀਂ ਮਿਲਦਾ ਸਰੀਰ ਦੇ ਅੰਦਰ ਰੋਗ ਬਹੁਤੇ ਪੈਦਾ ਹੋ ਜਾਂਦੇ ਨੇ ਸਤਿਗੁਰੂ ਜੀ ਦੀ ਮਰਿਆਦਾ ਹੈ ਬਿਨ ਜਪ ਜਾਪ ਜਪੇ ਬਿਨਾਂ ਜੋ ਜੀਵੇ ਪ੍ਰਸਾਦ ਸੋ ਵਿਸਟਾ ਕਾ ਜੰਤ ਹੋਏ ਜਨਮ ਗਵਾਇਓ ਬਾਦ ਉਸਨੂੰ ਗੰਦਗੀ ਦਾ ਕੀੜਾ ਜਾਣਨਾ ਕਰੋ ਆਪਣਾ ਮਨੁੱਖਾ ਜਨਮ ਉਸਨੇ ਵਿਅਰਥ ਗਵਾ ਲਿਆ ਜਿਹੜਾ ਅੰਮ੍ਰਿਤ ਬਾਣੀ ਪੜੇ ਤੋਂ ਬਿਨਾਂ ਜਪਜੀ ਸਾਹਿਬ ਜਾਪ ਸਾਹਿਬ ਅਰਥਾਤ ਨਿਤਨੇਮ ਕੀਤੇ ਤੋਂ ਬਿਨਾਂ ਭੋਜਨ ਛਕਦਾ ਹੈ ਅਤੇ ਜਿਸ ਵੇਲੇ ਗੁਰਸਿੱਖ ਭੋਜਨ ਛਕਦੇ ਨੇ ਨਾ ਥਾਲ ਦੇ ਵਿੱਚ ਭੋਜਨ ਪ੍ਰਸ਼ਾਦਾ ਪਰੋਸਿਆ ਜਾਂਦਾ ਤਾਂ ਵੀ ਗੁਰ ਸ਼ਬਦਾਂ ਨੂੰ ਪੜ੍ਹਦੇ ਨੇ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਨਾਨਕ ਪੁਸਰੀਆ ਪਕਾਈਆ ਪਾਈਆ ਥਾਲੈ ਮਾਹੇ ਜਿਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ। ਤੇ ਜਿਹੜੇ ਗੁਰਮੁਖ ਜਨ ਇਹਨਾਂ ਸ਼ਬਦਾਂ ਨੂੰ ਪੜ੍ਹਨਾ ਨਹੀਂ ਜਾਣਦੇ ਉਹ ਫਿਰ ਮੂਲ ਮੰਤਰ ਗੁਰਮੰਤਰ ਦਾ ਪਾਠ ਕਰਕੇ ਫਿਰ ਭੋਜਨ ਪ੍ਰਸ਼ਾਦਾ ਛਕਦੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਦੇਖਿਆ ਜਾਂਦਾ ਅਕਸਰ ਜਿਹੜੇ ਬਜ਼ੁਰਗ ਨੇ ਨਾ ਭੋਜਨ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਲੈਂਦੇ ਨੇ, ਮੁਖੋਂ ਬੋਲਦੇ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ, ਸਤਿਗੁਰਾਂ ਦਾ ਨਾਮ ਲੈ ਕਰਕੇ ਫਿਰ ਭੋਜਨ ਛਕਦੇ ਨੇ। ਇਸ ਪ੍ਰਕਾਰ ਭੋਜਨ ਪ੍ਰਸ਼ਾਦਾ ਛੱਕ ਕੇ ਫਿਰ ਚੁਲਾ ਪੜ੍ਹਨਾ, ਜੋ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਂਦੀ ਹੈ ਤਿਸ ਨੂੰ ਕਿਹਾ ਜਾਂਦਾ ਚੁਲਾ ਪੜ੍ਹਨਾ, ਫਿਰ ਚੁਲਾ ਪੜ੍ਹਦੇ ਨੇ। ਕਿਉਂਕਿ ਅੰਮ੍ਰਿਤ ਨਾਮ ਨੂੰ ਜਪ ਕਰਕੇ ਭੋਜਨ ਛਕਿਆ ਜਾਵੇ ਤਾਂ ਪ੍ਰਸ਼ਾਦ ਰੂਪ ਹੋ ਜਾਂਦਾ, ਤਨ ਦੇ ਅੰਦਰ ਫਿਰ ਵਿਕਾਰ ਪੈਦਾ ਨਹੀਂ ਕਰਦਾ, ਫਿਰ ਸ਼ੁਕਰਾਨੇ ਦੀ ਅਰਦਾਸ ਕਰਨੇ ਦੇ ਨਾਲ ਪਰਮੇਸ਼ਰ ਜੀ ਦੀ ਖੁਸ਼ੀ ਹੁੰਦੀ ਹੈ। ਹਜ਼ੂਰ ਬਚਨ ਕਰਦੇ ਨੇ ਗੁਰਮੁਖਾਂ ਦਾ ਐਸਾ ਜੀਵਨ ਹੈ ਅੰਮ੍ਰਿਤ ਨਾਮ ਨੂੰ ਵਿਸਾਰਦੇ ਹੀ ਨਹੀਂ ਅਤੇ ਅੰਮ੍ਰਿਤ ਨਾਮ ਰੂਪੀ ਭੋਜਨ ਛਕਦੇ ਨੇ, ਕਿਉਂਕਿ ਬਿਨ ਨਾਵੈ ਜੇ ਹੋਰ ਖਾਣਾ। ਜਿਹੜਾ ਅੰਮ੍ਰਿਤ ਨਾਮ ਨੂੰ ਛੱਡ ਕਰਕੇ ਹੋਰ ਰਸਾਂ ਕਸਾਂ ਦੇ ਲੋਭ ਲਾਲਚ ਵਿੱਚ ਲੱਗ ਕਰਕੇ ਪਦਾਰਥਾਂ ਦਾ ਖਾਣਾ ਹੈ,
1: ਰੋਗ ਲਗਾ ਤਨ ਤਹਾਏ,
0: ਉਹਨਾਂ ਲਾਲਚਾਂ ਦੇ ਸਹਿਤ ਖਾਧੇ ਹੋਏ ਵਧੇਰੇ ਪਦਾਰਥਾਂ ਦੇ ਨਾਲ ਤਾਹ ਕਰਕੇ ਤਨ ਨੂੰ ਰੋਗ ਲੱਗਦੇ ਨੇ। ਤਾਂ ਹੀ ਸਤਿਗੁਰੂ ਜੀ ਨੇ ਮਰਿਆਦਾ ਬਣਾਈ ਹੈ, ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਅਤੇ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਬਚਨ ਕੀਤਾ ਭੋਜਨ ਜਿਹੜਾ ਅਲਪ ਛਕਣਾ, ਥੋੜ੍ਹਾ ਆਹਾਰ ਕਰਨਾ। ਅਤੇ ਅੱਜ ਡਾਕਟਰ ਵੀ ਕਹਿੰਦੇ ਨੇ, ਵੈਦ ਵੀ ਕਹਿੰਦੇ ਨੇ ਕਿ ਘੱਟੋ ਘੱਟ 20% ਭੋਜਨ ਘੱਟ ਛਕਣਾ ਭੁੱਖ ਦੇ ਨਾਲੋਂ, ਜੇ ਸੁਖੀ ਰਹਿਣਾ ਅਤੇ ਜੇ ਤੰਦਰੁਸਤ ਰਹਿਣਾ ਅਤੇ। ਜੇ 5 ਪ੍ਰਸ਼ਾਦਿਆਂ ਦੀ ਭੁੱਖ ਹੈ ਅਤੇ 4 ਛਕੋ, 4 ਦੀ ਭੁੱਖ ਹੈ 3 ਛਕੋ, ਘੱਟੋ ਘੱਟ 20% ਜਿਹੜਾ ਪੇਟ ਉਸਨੂੰ ਖਾਲੀ ਰੱਖਣਾ, ਤੁੰਨ ਤੁੰਨ ਕੇ ਨਹੀਂ ਭਰ ਲੈਣਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਲਾਲਚਾਂ ਦੇ ਸਹਿਤ ਬਹੁਤਾ ਮਿੱਠੇ ਤਲੇ ਸਨਿਗਧ ਮਸਾਲੇਦਾਰ ਭੋਜਨ ਦੇ ਛਕਣੇ ਦੇ ਨਾਲ ਸਰੀਰ ਨੂੰ ਜਿਹੜੇ ਰੋਗ ਨੇ ਧਾ ਕਰਕੇ ਧਾਵਾ ਕਰਕੇ ਆ ਕੇ ਲੱਗਦੇ ਨੇ। ਅੰਮ੍ਰਿਤ ਨਾਮ ਨੂੰ ਜਪੇ ਤੋਂ ਬਿਨਾਂ ਜਿਹੜਾ ਭੋਜਨਾਂ ਦਾ ਖਾਣਾ ਹੈ ਲਾਲਚਾਂ ਦੇ ਸਹਿਤ, ਉਹ ਕਰਕੇ ਸਰੀਰ ਨੂੰ ਰੋਗਾਂ ਦਾ ਗ੍ਰਸਤ ਕਰ ਦਿੰਦਾ ਹੈ, ਸਰੀਰ ਨੂੰ ਰੋਗਾਂ ਦਾ ਸ਼ਿਕਾਰ ਬਣਾ ਦਿੰਦਾ ਹੈ।
1: ਤ੍ਰਿਸ਼ਨਾ ਮੂਲ ਨਾ ਹੋਵਾਈ।
0: ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਗੁਰਮੁਖ ਜਨ ਨੇ ਨਾ ਅੰਮ੍ਰਿਤ ਨਾਮ ਦੇ ਰਸੀਏ, ਅੰਮ੍ਰਿਤ ਨਾਮ ਨੂੰ ਜਪ ਕਰਕੇ ਤਿੰਨਾਂ ਦੇ ਹਿਰਦੇ ਦੇ ਅੰਦਰੋਂ ਤ੍ਰਿਸ਼ਨਾ ਬੁੱਝ ਗਈ ਹੈ, ਤਿੰਨਾਂ ਨੂੰ ਮੂਲੋਂ ਹੀ ਕਦਾਚਿਤ ਵੀ ਕਦੇ ਵੀ ਮੁੱਢੋਂ ਹੀ ਉੱਕਾ ਹੀ ਤ੍ਰਿਸ਼ਨਾ ਆ ਕਰਕੇ ਨਹੀਂ ਵਿਆਪਦੀ ਹੈ।
1: ਨਾਮ ਵਸਾ ਮਨ ਆਏ,
0: ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਆ ਕਰਕੇ ਨਾਮ ਦਾ ਨਿਵਾਸ ਹੁੰਦਾ ਹੈ, ਨਾਮ ਵਸ ਜਾਂਦਾ ਹੈ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਅੰਮ੍ਰਿਤ ਨਾਮ ਤੋਂ ਬਿਨਾਂ, ਅੰਮ੍ਰਿਤ ਨਾਮ ਦਾ ਤਿਆਗ ਕਰਕੇ ਜਿਹੜਾ ਹੋਰ ਲੋਭ ਲਾਲਚਾਂ ਵਿੱਚ ਲੱਗ ਕਰਕੇ ਪਦਾਰਥਾਂ ਦਾ ਖਾਣਾ ਹੈ,
1: ਰੋਗ ਲਗਾ ਤਨ ਤਹਾਏ,
0: ਉਹਨਾਂ ਦੇ ਨਾਲ ਧਾਵਾ ਕਰਕੇ ਜਿਹੜੇ ਰੋਗ ਨੇ ਉਹ ਸਰੀਰ ਨੂੰ ਲੱਗ ਜਾਂਦੇ ਹਨ।
1: ਨਾਨਕ ਰਸ ਕਸ ਸ਼ਬਦ ਸਲਾਹਣਾ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰਮੁਖਾਂ ਨੂੰ ਕੋਈ ਤੇ ਰਸ ਲੱਗਾ ਹੀ ਹੋਵੇਗਾ ਨਾ। ਜੇ ਮਨਮੁਖਾਂ ਨੂੰ ਭੋਜਨ ਖਾਣ ਦਾ ਰਸ ਹੈ, ਪਹਿਨਣ ਦਾ ਰਸ ਹੈ, ਵਿਸ਼ੇ ਭੋਗਾਂ ਦਾ ਰਸ ਹੈ, ਕੋਈ ਰਸ ਤੇ ਗੁਰਮੁਖਾਂ ਨੂੰ ਵੀ ਹੋਵੇਗਾ ਹੀ। ਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਫਰਮਾਵਣਾ ਕਰਦੇ ਨੇ, ਗੁਰਮੁਖਾਂ ਨੂੰ ਇਹੋ ਹੀ ਰਸ ਲੱਗਾ ਹੈ। ਰਸ ਦਾ ਅਰਥ ਹੈ ਪ੍ਰੇਮ, ਇਹੋ ਪ੍ਰੇਮ ਲੱਗਾ ਹੈ ਜਿਹੜਾ ਹਰ ਵੇਲੇ ਅੰਮ੍ਰਿਤ ਨਾਮ ਨੂੰ ਸਲਾਹਣਾ ਕਰਦੇ ਹਨ। ਤੇ ਜਿਹਨਾਂ ਨੂੰ ਨਾਮ ਦਾ ਰਸ ਲੱਗਾ ਹੈ, ਨਾਮ ਦਾ ਪ੍ਰੇਮ ਲੱਗਾ ਨਾ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤਿੰਨਾਂ ਦੇ ਤਾਈ ਆਪ ਹੀ ਆਪਣੇ ਸਰੂਪ ਰੂਪ ਦੇ ਨਾਲ ਮੇਲ ਲੈਂਦੇ ਹਨ ਜੀਓ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਅੱਗੇ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਅੰਦਰ ਜੀਓ ਸ਼ਬਦ ਹੈ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤਿੰਨਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਇੰਨਾ ਪਿਆਰ ਕਿਵੇਂ ਲੱਗਦਾ ਹੈ ਜੀ? ਕਿਵੇਂ ਤਿੰਨਾਂ ਨੇ ਅੰਮ੍ਰਿਤ ਨਾਮ ਨੂੰ ਪਿਆਰਾ ਜਾਣਿਆ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਤਿੰਨਾਂ ਗੁਰਮੁਖਾਂ ਨੇ ਜਾਣਿਆ ਹੈ ਸਾਰਿਆਂ ਦੇ ਅੰਦਰ ਜੀਵਨ ਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਇਸ ਕਰਕੇ ਉਸ ਦੇ ਅੰਮ੍ਰਿਤ ਨਾਮ ਨੂੰ ਸਦਾ ਜਪਦੇ ਰਹਿੰਦੇ ਹਨ।
1: ਜਿਤ ਸਹਿ ਮਿਲਾ ਹੋਏ,
0: ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਨੇ ਦੇ ਨਾਲ ਸਹਿ ਪਤੀ ਪਰਮੇਸ਼ਰ ਜੀ ਮਿਲਾਵਾ ਹੋਏ, ਆਪਣੇ ਨਾਲ ਮਿਲਣ ਵਾਲੇ ਹੁੰਦੇ ਨੇ। ਜਿਸ ਅੰਮ੍ਰਿਤ ਨਾਮ ਦੇ ਜਪ ਕਰਕੇ ਪਰਮੇਸ਼ਰ ਜੀ ਨਾਮ ਦੇ ਰਸੀਆਂ ਨੂੰ ਆਪਣੇ ਸਰੂਪ ਰੂਪ ਦੇ ਨਾਲ ਮੇਲ ਲੈਂਦੇ ਹਨ। ਸੋ ਭਾਈ, ਉਹ ਮਨ ਮੇਲੀ ਕਰ ਮੇਲ ਕਰਨ ਦੇ, ਮਨ ਕਰਕੇ ਸਦਾ ਵਾਹਿਗੁਰੂ ਜੀ ਦੇ ਮਿਲਾਪੜੇ ਹੋਏ ਰਹਿੰਦੇ ਨੇ ਤੇ ਵਾਹਿਗੁਰੂ ਜੀ ਆਪਣੇ ਨਾਲ ਮੇਲ ਕਰਕੇ ਭੇਦ ਕਰ ਲੈਂਦੇ ਹਨ। ਤੇ ਮਹਾਰਾਜ, ਜਿਹੜੇ ਗੁਰ ਸ਼ਬਦ ਦਾ ਅਭਿਆਸ ਨਹੀਂ ਕਰਦੇ, ਨਾਮ ਨਹੀਂ ਜਪਦੇ, ਤਿੰਨਾਂ ਦਾ ਕੈਸਾ ਹਾਲ ਹੈ, ਕੈਸੀ ਦਸ਼ਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਅੰਮ੍ਰਿਤ ਨਾਮ ਤੋਂ ਬਿਨਾਂ ਬਿਨ ਸ਼ਬਦ ਹੈ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਜਗਤ ਦੇ ਅੰਦਰ ਹਨੇਰ ਗਰਦੀ ਵਰਤੀ ਪਈ ਹੈ, ਜੀਵਾਂ ਦਿਆਂ ਮਨਾਂ ਦੇ ਅੰਦਰ ਅੰਧ ਗੁਬਾਰ ਬਣਿਆ ਪਿਆ। ਬਾਹਰ ਚਾਹੇ ਕਿੰਨੀਆਂ ਰੌਸ਼ਨੀਆਂ ਨੇ, ਦਿਨ ਨੂੰ ਸੂਰਜ ਚੜ੍ਹ ਜਾਂਦਾ ਹੈ, ਰਾਤ ਨੂੰ ਚੰਦ ਚੜ੍ਹ ਜਾਂਦਾ ਹੈ, ਬਹੁਤ ਸਾਰੀਆਂ ਇਸੇ ਪ੍ਰਕਾਰ ਹੋਰ ਮਸਾਲਾਂ ਜਗਾਈਆਂ ਜਾਂਦੀਆਂ ਨੇ, ਦੀਵੇ ਬਾਲੇ ਜਾਂਦੇ ਨੇ, ਲਾਲਟੈਨ ਇਤਿਆਦਿਕ ਲੈਂਪਾਂ ਜਗਾਈਆਂ ਜਾਂਦੀਆਂ ਨੇ। ਕਿੰਨੇ ਵੀ ਕੋਈ ਸਾਧਨ ਕਰ ਲਵੇ, ਪਰ ਹਿਰਦੇ ਦੇ ਅੰਦਰੋਂ, ਮਨ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਦਾ ਹੀ ਨਹੀਂ, ਐਸਾ ਅੰਧਕਾਰ ਛਾਇਆ ਹੋਇਆ ਹੈ। ਅੱਜ ਦੇ ਸਮੇਂ ਅਨੁਸਾਰ ਕਹਿ ਲਈਏ, ਕਿੰਨੀਆਂ ਟਿਊਬ ਲਾਈਟਸ ਜਗਾਈਆਂ ਜਾਣ, ਕਿੰਨੇ ਬਲਬ ਜਗਾਏ ਜਾਣ, ਕਿੰਨੇ ਰੋਸ਼ਨੀਆਂ ਦੇ ਸਾਧਨ ਯਤਨ ਕੀਤੇ ਜਾਣ, ਕਿੰਨੀਆਂ ਸਰਚ ਲਾਈਟਸ ਇਤਿਆਦਿਕ ਜਗਾਈਆਂ ਜਾਣ, ਪਰ ਸਤਿਗੁਰੂ ਜੀ ਬਚਨ ਕਰਦੇ ਨੇ, ਬਿਨ ਸ਼ਬਦ ਹੈ ਜਗ ਅਨੇਰ ਹੈ। ਸਾਰੇ ਜਗਤ ਦੇ ਜੀਵਾਂ ਦੇ ਮਨਾਂ ਦੇ ਅੰਦਰ ਗੁਰ ਉਪਦੇਸ਼ ਤੋਂ ਬਿਨਾਂ ਅੰਧ ਗੁਬਾਰ ਬਣਿਆ ਹੀ ਰਹਿੰਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਅਥਵਾ ਜੇ ਸੌ ਚੰਦਾ ਉਗਵਾਹੇ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਦਿਆ ਗੁਰਬਿੰਦ ਘੋਰ ਅੰਧਾਰ। ਗੁਰ ਉਪਦੇਸ਼ ਤੋਂ ਬਿਨਾਂ ਹਿਰਦਿਆਂ ਦੇ ਅੰਦਰ ਅੰਧ ਗੁਬਾਰ ਸਦਾ ਛਾਇਆ, ਸਦਾ ਬਣਿਆ ਹੀ ਰਹਿੰਦਾ ਹੈ। ਸਾਰੇ ਜਗਤ ਦੇ ਅੰਦਰ, ਜਗਤ ਦੇ ਜੀਵਾਂ ਦੇ ਅੰਦਰ, ਮਨਾਂ ਦੇ ਅੰਦਰ ਹਨੇਰਾ ਛਾਇਆ ਰਹਿੰਦਾ, ਮਨਮੁਖਤਾਈ ਦਾ, ਅਗਿਆਨ ਦਾ, ਅਵਿਦਿਆ ਦਾ।
1: ਪ੍ਰਗਟ ਹੋਏ
0: ਤੇ ਮਹਾਰਾਜ, ਫਿਰ ਪ੍ਰਕਾਸ਼ ਕਿਵੇਂ ਪ੍ਰਗਟ ਹੁੰਦਾ, ਗਿਆਨ ਕਿਵੇਂ ਪ੍ਰਗਟ ਹੁੰਦਾ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਬਦੇ ਭਾਈ ਗੁਰ ਉਪਦੇਸ਼ ਦੁਆਰਾ ਹੀ ਗਿਆਨ ਦਾ ਚਾਨਣ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਪ੍ਰਗਟ ਹੁੰਦਾ ਹੈ।
1: ਮੋਨੀ ਪੜ ਪੜ ਥੱਕੇ,
0: ਮਹਾਰਾਜ ਗੁਰ ਸ਼ਬਦ ਦਾ ਅਭਿਆਸ ਕਰਨੇ ਤੋਂ ਬਿਨਾਂ ਹੋਰ ਵੀ ਤੇ ਦੁਨੀਆਂ ਦੇ ਅੰਦਰ ਧਾਰਮਿਕ ਜੀਵ ਦੇਖੀਦੇ ਨੇ ਨਾ। ਪੰਡਿਤ ਜਨ ਚਾਰ ਵੇਦਾਂ ਨੂੰ, ਛੇ ਸ਼ਾਸਤਰਾਂ ਨੂੰ, 18 ਪੁਰਾਣਾਂ ਨੂੰ, 27 ਸਿਮਰਤੀਆਂ ਨੂੰ ਤੇ ਧਾਰਮਿਕ ਪੁਸਤਕਾਂ ਨੂੰ ਪੜ੍ਹਦੇ ਨੇ। ਇੱਕ ਐਸੇ ਨੇ ਜਿਹੜੇ ਮੋਨੀ ਮੋਨ ਧਾਰਨ ਕੀਤਾ ਹੈ, ਨਾ ਕਦੇ ਨਿੰਦਿਆ ਕਰੀਏ, ਨਾ ਚੁਗਲੀ ਕਰੀਏ, ਜ਼ੁਬਾਨ ਤੋਂ ਚੋਪੀ ਕਰ ਰਹੀਏ, ਐਸਾ ਤਿੰਨਾਂ ਦਾ ਮਤ ਹੈ, ਸਿਧਾਂਤ ਹੈ। ਨਾ ਕਿਸੇ ਨੂੰ ਮੰਦਾ ਬੋਲੀਏ, ਨਾ ਕਿਸੇ ਨੂੰ ਚੰਗਾ ਬੋਲੀਏ, ਕਦੇ ਕੁਛ ਬੋਲੀਏ ਹੀ ਨਾ। ਉਹ ਜ਼ੁਬਾਨ ਤੇ ਮੋਨ ਤੋਂ ਮਨ ਦਾ ਮੋਨ ਕਥਨ ਕਰਦੇ ਨੇ ਮਹਾਰਾਜ। ਕਿ ਉਹਨਾਂ ਦੇ ਹਿਰਦੇ ਦੇ ਅੰਦਰ ਗਿਆਨ ਪ੍ਰਗਟ ਨਹੀਂ ਹੁੰਦਾ? ਇੱਕ ਤੀਰਥ ਇਸ਼ਨਾਨੀ ਨੇ ਸਾਲ ਦੇ ਸਾਲ ਜਾ ਕਰਕੇ ਹਰ ਦੁਆਰ ਇਤਿਆਦਿਕ ਸਥਾਨਾਂ ਤੇ ਇਸ਼ਨਾਨ ਕਰਦੇ ਨੇ। ਇਸੇ ਪ੍ਰਕਾਰ ਜੋ ਕਿ ਵੱਡਾ ਭਾਰੀ ਕੁੰਭ ਦਾ ਮੇਲਾ ਅਤੇ ਅਰਧ ਕੁੰਭ ਦਾ ਮੇਲਾ ਲੱਗਦਾ, ਉੱਥੇ ਵੀ ਜਾ ਕੇ ਨਹਾਉਂਦੇ ਨੇ। ਅੱਗੋਂ ਪਿੱਛੋਂ ਵੀ ਪੂਰਬੀਆਂ ਤੇ ਸੂਰਜ ਗ੍ਰਹਿਣ, ਚੰਦਰ ਗ੍ਰਹਿਣ ਤੇ ਜਾ ਕੇ ਨਦੀਆਂ ਦਰਿਆਵਾਂ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਦੇ ਨੇ। ਕਿ ਮਹਾਰਾਜ, ਇਹ ਗਿਆਨ ਉਹਨਾਂ ਦੇ ਹਿਰਦਿਆਂ ਦੇ ਅੰਦਰ ਪ੍ਰਗਟ ਨਹੀਂ ਹੁੰਦਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਪੰਡਿਤ ਮੋਨੀ ਪੜ ਪੜ ਥੱਕੇ।
0: ਭਾਈ ਜਿਹੜੇ ਪੰਡਿਤ ਜਨ ਨੇ ਨਾ, ਵਿਦਵਾਨ ਜਨ, ਚਾਰੇ ਵੇਦਾਂ ਨੂੰ, ਛੇ ਸ਼ਾਸਤਰਾਂ ਨੂੰ, 18 ਪੁਰਾਣਾਂ ਨੂੰ, 27 ਮੁੱਖ ਸਿਮਰਤੀਆਂ ਅਤੇ ਹੋਰ ਸਿਮਰਤੀਆਂ ਤੇ ਧਾਰਮਿਕ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ ਨੇ, ਪਰ ਇਹ ਗਿਆਨ ਉਹਨਾਂ ਦੇ ਹਿਰਦੇ ਦੇ ਅੰਦਰ ਵੀ ਪੈਦਾ ਨਹੀਂ ਹੋਇਆ। ਜਿਹੜੇ ਮੋਨੀ ਨੇ ਉਹ ਮੋਨ ਧਾਰਨ ਕਰ ਕਰਕੇ ਥੱਕ ਗਏ, ਪਰ ਉਹਨਾਂ ਨੂੰ ਵੀ ਗਿਆਨ ਪ੍ਰਾਪਤ ਨਹੀਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਐਸੇ ਹੱਠ ਕਰਕੇ ਧਾਰਨ ਕੀਤੇ ਹੋਏ ਮੋਨ ਨੂੰ ਵੀ ਪ੍ਰਵਾਨ ਨਹੀਂ ਕੀਤਾ ਤੇ ਬਚਨ ਕੀਤੇ ਨੇ, ਜਬ ਲੱਗ ਦੁਨੀਆਂ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ। ਜਦੋਂ ਤੱਕ ਸੰਸਾਰ ਦੇ ਅੰਦਰ ਜੀਵਨ ਬਣਿਆ ਹੋਇਆ ਕੁਝ ਸਤਿਗੁਰੂ ਜੀ ਦੀ ਵਡਿਆਈ ਦੇ ਬਚਨ ਕਹਿੰਦੇ ਰਹੀਏ ਤੇ ਜੇ ਕਹਿਣ ਵਾਲੇ ਮਿਲ ਜਾਣ ਉਹਨਾਂ ਦੇ ਪਾਸੋਂ ਸੁਣਦੇ ਰਹੀਏ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਪੜ੍ਹਨੇ ਵਾਲੇ ਪੜ੍ਹ ਪੜ੍ਹ ਕੇ ਮੋਨ ਧਾਰਨ ਕਰਨ ਵਾਲੇ ਮੋਨ ਧਾਰਨ ਕਰ ਕਰਕੇ ਥੱਕ ਗਏ ਹਨ ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਭੇਖਧਾਰੀ ਨੇ ਕਿਸੇ ਨੇ ਭਗਵਾ ਧਾਰਨ ਕਰ ਲਿਆ ਕਿਸੇ ਨੇ ਯੋਗੀਆਂ ਵਾਲਾ ਕਿਸੇ ਨੇ ਬਨਵਾਸੀਆਂ ਵਾਲਾ ਕਿਸੇ ਨੇ ਸੰਨਿਆਸੀਆਂ ਵਾਲਾ ਬੇਅੰਤ ਭੇਖਾਂ ਵਾਲੇ ਲੋਕ ਨੇ ਉਹ ਭੇਖਾਂ ਨੂੰ ਧਾਰਨ ਕਰ ਕਰਕੇ ਥੱਕ ਗਏ ਨੇ ਤੇ ਗਿਆਨ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੋਇਆ ਤਨ ਧੋਏ ਇੱਕ 68 ਤੀਰਥਾਂ ਤੇ ਜਾ ਕੇ ਤਨ ਨੂੰ ਹੀ ਧੋਂਦੇ ਫਿਰਦੇ ਨੇ ਅੰਮ੍ਰਿਤ ਨਾਮ ਦੇ ਨਾਲ ਮਨ ਨੂੰ ਨਹੀਂ ਧੋਂਦੇ ਬਾਹਰੋਂ ਸਰੀਰ ਨੂੰ ਤਨ ਨੂੰ ਹੀ ਧੋਂਦੇ ਨੇ ਇਸ ਕਰਕੇ ਭਾਈ ਤਨਾਂ ਨੂੰ ਧੋ ਧੋ ਕਰਕੇ ਇਸ਼ਨਾਨ ਕਰ ਕਰਕੇ ਉਹ ਵੀ ਥੱਕ ਗਏ ਨੇ ਪਰ ਗਿਆਨ ਤਿਨਾਂ ਦੇ ਤਾਈ ਵੀ ਪ੍ਰਾਪਤ ਨਹੀਂ ਹੋਇਆ ਹੈ
1: ਭਾਈ
0: ਇਹ ਸਿਧਾਂਤ ਜਾਣ ਲਵੋ ਸਤਿਗੁਰੂ ਜੀ ਦੇ ਸ਼ਬਦ ਹੈ ਉਪਦੇਸ਼ ਤੋਂ ਬਿਨਾਂ ਕਿਸੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਗਿਆਨ ਨੂੰ ਨਹੀਂ ਪਾਇਆ ਹੈ ਇਸੇ ਪ੍ਰਕਾਰ ਭਾਈ ਇਹ ਸਿਧਾਂਤ ਜਾਣ ਲਵੋ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਸ਼ਬਦ ਹੈ ਬ੍ਰਹਮ ਨੂੰ ਕਿਸੇ ਨੇ ਵੀ ਪ੍ਰਾਪਤ ਨਹੀਂ ਕੀਤਾ ਜਿਸ ਕਿਸੇ ਨੇ ਵੀ ਪ੍ਰਾਪਤ ਕੀਤਾ ਨਾ ਗੁਰੂ ਉਪਦੇਸ਼ ਦੀ ਕਮਾਈ ਕਰਕੇ ਕੀਤਾ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਨਹੀਂ ਕਮਾਇਆ ਉਹਨਾਂ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋਈ ਹੈ
1: ਦੁਖੀਏ ਚੱਲੇ ਰੋ
0: ਸਾਰਾ ਜੀਵਨ ਸਰੀਰ ਨੂੰ ਧੋਣ ਵਿੱਚ ਬਤੀਤ ਕਰ ਦਿੱਤਾ ਸਾਰਾ ਜੀਵਨ ਜਿਨ੍ਹਾਂ ਨੇ ਭੇਖਾਂ ਨੂੰ ਧਾਰਨ ਕਰ ਵਿੱਚ ਬਤੀਤ ਕਰ ਦਿੱਤਾ ਪੁਸਤਕਾਂ ਪੜ੍ਹਨ ਵਿੱਚ ਬਤੀਤ ਕਰ ਦਿੱਤਾ ਪਰ ਨਾਮ ਨਾ ਜਪਿਆ ਮੋਨ ਧਾਰਨ ਕਰਨ ਵਿੱਚ ਬਤੀਤ ਕਰ ਦਿੱਤਾ ਪਰ ਅੰਮ੍ਰਿਤ ਨਾਮ ਨਾ ਜਪਿਆ ਐਸੇ ਸਾਰੀ ਭਰਮਾਂ ਭੇਖਾਂ ਪਖੰਡਾਂ ਕਰਮ ਕਾਂਡਾਂ ਵਾਲੇ ਅੰਤਕਾਲ ਇਸ ਸੰਸਾਰ ਤੋਂ ਦੁਖੀਏ ਅਤਿਅੰਤ ਦੁਖੀ ਹੋ ਕਰਕੇ ਰੋਂਦੇ ਹੋਏ ਹੀ ਚਲੇ ਜਾਂਦੇ ਹਨ ਕਿ ਜੇਕਰ ਪਤਾ ਹੁੰਦਾ ਇਹਨਾਂ ਭੇਖਾਂ ਦੇ ਨਾਲ ਪ੍ਰਭੂ ਜੀ ਨਹੀਂ ਮਿਲਦੇ ਭੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ ਜੇ ਪਹਿਲਾਂ ਪਤਾ ਹੁੰਦਾ ਤੇ ਭੇਖਾਂ ਵਿੱਚ ਨਾ ਉਲਝੇ ਰਹਿੰਦੇ ਨਾਮ ਜਪ ਲੈਂਦੇ ਇਵੇਂ ਭਾਈ ਇਹ ਸਾਰੇ ਅੰਤਕਾਲ ਸੰਸਾਰ ਤੋਂ ਦੁਖੀ ਹੋ ਕਰਕੇ ਰੋਂਦੇ ਹੀ ਜਾਂਦੇ ਹਨ ਜੀਓ
1: ਨਾਨਕ ਨਦਰੀ ਪਾਈਆ
0: ਸੋ ਮਹਾਰਾਜ ਫਿਰ ਪਰਮੇਸ਼ਰ ਜੀ ਨੂੰ ਕਿਵੇਂ ਪ੍ਰਾਪਤ ਕਰੀਦਾ ਹੈ ਹਜ਼ੂਰ ਫਰਮਾਉਂਦੇ ਨੇ ਭਾਈ ਨਦਰੀ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ
1: ਪ੍ਰਾਪਤ ਹੋ
0: ਤੇ ਮਹਾਰਾਜ ਨਦਰੀ ਕਿਰਪਾ ਦ੍ਰਿਸ਼ਟੀ ਕਿਵੇਂ ਮਿਲਦੀ ਏ ਸਤਿਗੁਰੂ ਜੀ ਬਚਨ ਕਰਦੇ ਨੇ ਕਰਮ ਵਾਹਿਗੁਰੂ ਜੀ ਦੀ ਕਰਮ ਬਖਸ਼ੀ ਹੋ ਜਾਵੇ ਤਾਂ ਪੂਰਿਆਂ ਸਤਿਗੁਰਾਂ ਦੀ ਕਿਰਪਾਲਤਾ ਮਿਲਦੀ ਏ ਭਾਈ ਪੂਰਿਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਪ੍ਰਾਪਤ ਹੁੰਦੇ ਨੇ ਇਸੇ ਪ੍ਰਕਾਰ
1: ਨਾਨਕ ਨਦਰੀ ਪਾਈਆ
0: ਹੇ ਭਾਈ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਗੁਰਮੁਖਤਾਈ ਕਰਕੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰੀਦਾ ਹੈ
1: ਪ੍ਰਾਪਤ ਹੋ
0: ਮਹਾਰਾਜ ਇਹ ਗੁਰਮੁਖਤਾਈ ਕਿਵੇਂ ਮਿਲਦੀ ਹੈ ਤੇ ਹਜ਼ੂਰ ਫਰਮਾਉਂਦੇ ਨੇ ਕਰਮ ਬਖਸ਼ਿਸ਼ ਹੋ ਜਾਵੇ ਨਾ ਪੂਰਿਆਂ ਸਤਿਗੁਰਾਂ ਦੀ ਤਾਂ ਗੁਰਮੁਖਤਾਈ ਮਿਲਦੀ ਹੈ ਨਹੀਂ ਤਾਂ ਮਨਮੁਖਤਾਈ ਦੇ ਅੰਦਰ ਤੇ ਸਾਰਾ ਸੰਸਾਰ ਲੱਗਾ ਹੀ ਹੋਇਆ ਪੂਰਿਆਂ ਸਤਿਗੁਰਾਂ ਦੀ ਕਿਰਪਾ ਨਦਰ ਸਵੱਲੀ ਪ੍ਰਾਪਤ ਕਰਨ ਵਾਲੇ ਹੀ ਗੁਰਮੁਖ ਹੁੰਦੇ ਹਨ ਜੀਓ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਗੁਰਮੁਖਾਂ ਦੇ ਲੱਛਣ ਪੌੜੀ ਦੁਆਰਾ ਕਥਨ ਕਰਦੇ ਹਨ ਮਹਾਰਾਜ ਜੀ ਕਿਰਪਾਲਤਾ ਕਰਕੇ ਗੁਰਮੁਖਾਂ ਦੀ ਰਹੁ ਰੀਤੀ ਤਿੰਨਾਂ ਦੀ ਕਰਤੱਵਤਾ ਦੱਸੋ ਜੀ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਗੁਰਮੁਖ ਜਾਣਦੇ ਨਾ ਉਹਨਾਂ ਇਸਤਰੀਆਂ ਨੇ ਅਤੇ ਪੁਰਖਾਂ ਨੇ ਅਤਿਅੰਤ ਸਨੇਹ ਅਤਿਅੰਤ ਪਿਆਰ ਨਾਮ ਦੇ ਨਾਲ ਕੀਤਾ ਹੈ ਸਤਿਗੁਰਾਂ ਦੇ ਨਾਲ ਕੀਤਾ ਹੈ ਤੇ ਸਤਿਗੁਰੂ ਜੀ ਦੀ ਸੰਗਤ ਨਾਲ ਕੀਤਾ ਹੈ
1: ਮੰਦ ਪਕਾਇਆ
0: ਤੇ ਬਹਿ ਕਰਕੇ ਸਤ ਸੰਗਤ ਦੇ ਅੰਦਰ ਉਹਨਾਂ ਨੇ ਮੰਦ ਪਕਾਇਆ ਹੈ ਮੰਦ ਦਾ ਭਾਵ ਹੁੰਦਾ ਮੰਤਰ ਨਾਮ ਮੰਤਰ ਨੂੰ ਪਕਾਇਆ ਹੈ ਸਾਧ ਸੰਗਤ ਜੀ ਇਹ ਪੁਰਾਣੀ ਪੰਜਾਬੀ ਭਾਸ਼ਾ ਹੈ ਪਿੰਡਾਂ 'ਚ ਅੱਜ ਵੀ ਕਹਿ ਦਿੱਤਾ ਜਾਂਦਾ ਤੂੰ ਬੜਾ ਮੰਦ ਪੜਿਆ ਮੰਦ ਪੜਿਆ ਤੋਂ ਭਾਵ ਹੁੰਦਾ ਕਿ ਤੂੰ ਬੜਾ ਵੱਡਾ ਕੋਈ ਮੰਤਰ ਪੜਿਆ ਇੱਥੇ ਮੰਦ ਦਾ ਅਰਥ ਮੰਦ ਕਰਮ ਨਹੀਂ ਗੁਰਮੁਖਤਾਈ ਤੋਂ ਭਾਵ ਹੈ ਤੇ ਮੰਦ ਦਾ ਅਰਥ ਹੈ ਮੰਤਰ ਭਾਈ ਇਸ ਪ੍ਰਕਾਰ ਜਿਹੜੇ ਪੁਰਖ ਨੇ ਸਤਿਪੁਰਖ ਧਰਮਾਤਮਾ ਪ੍ਰਾਪਤੀ ਵਾਲੇ ਤੇ ਇਸਤਰੀ ਇਸਤਰੀਆਂ ਨੇ ਜਗਿਆਸੂ ਰੂਪ ਇਸਤਰੀਆਂ ਜਗਿਆਸੂਆਂ ਨੇ ਤੇ ਸਾਧੂ ਜਨ ਮਹਾਤਮਾ ਨੇ ਸਤ ਸੰਗਤ ਦੇ ਵਿੱਚ ਬੈਠ ਕਰਕੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਮੰਤਰ ਨੂੰ ਪਕਾਇਆ ਹੈ। ਜਿਵੇਂ ਸਤਿਗੁਰਾਂ ਦੇ ਬਚਨ ਆਉਂਦੇ ਨੇ ਨਾ, ਸਿੱਖ ਸਿੱਖਣੀ ਮਿਲ ਬਾਹੇ ਚਰਚਾ ਕਰੇ ਅਪਾਰ, ਭਜਨ ਸਿਖਾ ਬਾਹੇ ਪੁੱਤਰ ਕਹੋ ਹਰ ਭਜ ਬਾਰੰਬਾਰ। ਇਸਤਰੀ ਪੁਰਖ ਘਰ ਦੇ ਵਿੱਚ ਵੀ ਬੈਠਣ ਤੇ ਇਸ ਪ੍ਰਕਾਰ ਸਲਾਹ ਕਰਨ ਕਿ ਸਤਿਗੁਰੂ ਜੀ ਦੀ ਗੁਰਬਾਣੀ ਆਪਣੇ ਪੁੱਤਰ ਨੂੰ ਪੜ੍ਹਾਉਣੀ ਹੈ। ਜਿਹੜੇ ਇਸ ਪ੍ਰਕਾਰ ਦੀ ਸਲਾਹ ਵਿਚਾਰ ਕਰਦੇ ਹੀ ਨਹੀਂ, ਆਪਣੇ ਬੱਚਿਆਂ ਨੂੰ ਗੁਰਮਤਿ ਬ੍ਰਹਮ ਵਿੱਦਿਆ ਨਾਮ ਬਾਣੀ ਦਾ ਅਭਿਆਸ ਕਰਵਾਉਂਦੇ ਹੀ ਨਹੀਂ, ਸੰਥਿਆ ਨਹੀਂ ਕਰਵਾਉਂਦੇ, ਸਿਮਰਨ ਦੇ ਵਿੱਚ ਨਹੀਂ ਲਾਉਂਦੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਗੁਰਸਿੱਖਾਂ ਦੀ ਰਸਨਾ ਦੁਆਰਾ ਇਤਿਹਾਸ ਵਿੱਚ ਆਉਂਦੇ ਨੇ, ਭਾਈ ਉਹ ਆਪ ਹੀ ਆਪਣੇ ਬੱਚਿਆਂ ਦੇ ਵੱਡੇ ਭਾਰੀ ਦੁਸ਼ਮਣ ਨੇ। ਮਾਤ ਪਿਤਾ ਸੋ ਸੱਤਰ ਹੈ, ਉਹ ਮਾਤਾ ਤੇ ਪਿਤਾ ਹੀ ਵੱਡੇ ਦੁਸ਼ਮਣ ਨੇ ਜਿਹੜੇ ਆਪਣੇ ਬੱਚਿਆਂ ਨੂੰ ਬ੍ਰਹਮ ਵਿੱਦਿਆ ਨਹੀਂ ਪੜ੍ਹਾਉਂਦੇ। ਭਾਵੇਂ ਦੁਨਿਆਵੀ ਵਿੱਦਿਆ ਪੜ੍ਹਾਉਣੀ ਵੀ ਅਤਿਅੰਤ ਜ਼ਰੂਰੀ ਹੈ ਤਨ ਦੇ ਨਿਰਵਾਹ ਵਾਸਤੇ, ਪਰ ਤਨ ਤਾਂ 20 ਸਾਲ, 30 ਸਾਲ, 40 ਸਾਲ, 50 ਸਾਲ, 100 ਸਾਲ ਕਿੰਨਾ ਕੁ ਰਹੇਗਾ? ਇੰਨਾ ਕੁ ਸਮਾਂ ਹੀ ਰਹੇਗਾ ਨਾ, ਅਤੇ ਦੁਨਿਆਵੀ ਵਿੱਦਿਆ ਉਹਨਾਂ ਸੇਰ ਹੀ ਕੰਮ ਆਵੇਗੀ ਅੱਗੇ ਦਰਗਾਹ ਵਿੱਚ ਨਹੀਂ। ਪਰ ਜਿਹੜੀ ਪੜ੍ਹਾਈ ਹੋਈ ਬ੍ਰਹਮ ਵਿੱਦਿਆ ਹੈ ਨਾ, ਸਾਧ ਸੰਗਤ ਜੀ, ਜਿਹੜਾ ਆਤਮਿਕ ਜੀਵਨ ਹੈ, ਜਿਹੜਾ ਸੂਖਸ਼ਮ ਸਰੀਰ ਦਾ ਜੀਵਨ, ਉਹ ਤੇ ਅਨੰਤ ਕਾਲ ਤੱਕ ਰਹਿਣ ਵਾਲਾ ਨਾ, ਤੇ ਬ੍ਰਹਮ ਵਿੱਦਿਆ ਪੜ੍ਹੀ ਹੋਈ ਅਨੰਤ ਕਾਲ ਤੱਕ ਸਾਥ ਨਿਭਾਉਂਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਹਨਾਂ ਨੂੰ ਰਹਿਤਨਾਮਿਆਂ ਦੁਆਰਾ ਫਿਰ ਅੱਗੇ ਪ੍ਰਪੱਖ ਕਰਵਾਇਆ ਸੰਗਤਾਂ ਦੇ ਤਾਈ, ਬਹੁ ਗੁਣੀ ਅਲਾਵਹਿ ਸੁਤਨਾ ਪੜਾਵਹਿ ਸੋ ਸਤਰੂ ਸਮਤਾਤ। ਜਿਹੜੇ ਇਸ ਪ੍ਰਕਾਰ ਗੁਣੀ ਤੇ ਬੜੇ ਸਦਾਉਂਦੇ ਨੇ, ਬ੍ਰਹਮ ਵਿੱਦਿਆ ਨਹੀਂ ਪੜ੍ਹਾਉਂਦੇ, ਉਹ ਮਾਤਾ ਪਿਤਾ ਹੀ ਵੱਡੇ ਭਾਰੀ ਦੁਸ਼ਮਣ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਗੁਰਮੁਖ ਜਨ ਤਾਂ ਐਸੇ ਹੁੰਦੇ ਨੇ, ਮਹਾਤਮਾ ਰੂਪ ਪੁਰਖ ਤੇ ਜਗਿਆਸੂ ਰੂਪ ਇਸਤਰੀਆਂ, ਸਤ ਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਮੰਤਰ ਨੂੰ ਪਕਾਉਣਾ ਕਰਦੇ ਹਨ। ਇਸੇ ਪ੍ਰਕਾਰ
1: ਇਸਤਰੀ ਪੁਰਖਾ ਅਤਨੇ ਹੋ,
0: ਪ੍ਰਤੱਖ ਘਰ ਦੇ ਵਿੱਚ ਗ੍ਰਸਥੀ ਜੀਵਨ ਨੂੰ ਜਿਉਂਦੇ ਹੋਏ ਜਿਹੜੇ ਗੁਰਮੁਖ ਜਨ ਨੇ ਨਾ, ਇਸਤਰੀ ਪਤਨੀ ਅਤੇ ਪੁਰਖ ਜੋ ਤਿਸ ਦਾ ਪਤੀ ਹੈ, ਉਹ ਅਤਿਅੰਤ ਸਨੇਹ ਅੰਮ੍ਰਿਤ ਨਾਮ ਦੇ ਨਾਲ ਕਰਦੇ ਹਨ ਤੇ ਬਹਿ ਕਰਕੇ ਮੰਤਰ ਪਕਾਉਂਦੇ ਨੇ, ਸਲਾਹ ਕਰਦੇ ਨੇ, ਪੁੱਤਰ ਨੂੰ ਵੀ ਸਿਮਰਨ ਵਿੱਚ ਲਾਈਏ, ਆਪਣੀ ਬੇਟੀ ਨੂੰ, ਧੀ ਨੂੰ, ਉਸ ਪੁੱਤਰੀ ਨੂੰ ਵੀ ਸਿਮਰਨ ਵਿੱਚ ਲਾਈਏ, ਇਹਨਾਂ ਨੂੰ ਵੀ ਅੰਮ੍ਰਿਤ ਛਕਾਈਏ, ਇਹਨਾਂ ਨੂੰ ਵੀ ਗੁਰੂ ਵਾਲੇ ਬਣਾਈਏ। ਇਸ ਪ੍ਰਕਾਰ ਨਾਮ ਬਾਣੀ ਦਾ ਮੰਤਰ ਜਿੱਥੇ ਆਪ ਪਕਾਉਂਦੇ ਨੇ, ਸਲਾਹ ਕਰਦੇ ਨੇ, ਬੱਚਿਆਂ ਨੂੰ ਵੀ ਸਿਮਰਨ ਦੇ ਵਿੱਚ ਲਗਾਉਣ ਵਾਸਤੇ,
1: ਸਭ ਕੁਛ ਚੱਲ ਸੀ,
0: ਕਿਉਂਕਿ ਜਿੰਨਾ ਵੀ ਸਭ ਕੁਛ ਨਜ਼ਰੀ ਆਉਂਦਾ ਇਹ ਸੰਸਾਰ ਹੈ ਨਾ, ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਇਸ ਦੇ ਵਿੱਚੋਂ ਕੁਛ ਵੀ ਰਹਿਣ ਵਾਲਾ ਨਹੀਂ, ਨਾ ਧਰਤੀ, ਨਾ ਸੱਤ ਸਮੁੰਦਰ, ਨਾ ਆਕਾਸ਼, ਨਾ ਤਾਰੇ, ਨਾ ਚੰਦ, ਨਾ ਸੂਰਜ, ਨਾ ਬਨਸਪਤੀ, ਨਾ ਇਸੇ ਪ੍ਰਕਾਰ ਚਾਰੇ ਖਾਣੀਆਂ ਦੇ ਜੀਵ, ਰਹਿਣ ਵਾਲਾ ਕੁਛ ਵੀ ਨਹੀਂ, ਨਾ ਇਹ ਵੱਡੀਆਂ ਇਮਾਰਤਾਂ, ਨਾ ਇਹ ਵੱਡੇ ਕਿਲੇ, ਨਾ ਇਹ ਵੱਡੇ ਬੰਗਲੇ, ਕੁਝ ਵੀ ਰਹਿਣ ਵਾਲਾ ਨਹੀਂ। ਕੁਝ ਕੁ ਇਮਾਰਤਾਂ ਸਦੀਆਂ ਤੱਕ ਰਹਿ ਜਾਂਦੀਆਂ ਨੇ, ਪਰ ਸਾਰੀਆਂ ਨਹੀਂ ਰਹਿੰਦੀਆਂ। ਪੁਰਾਤਨ ਕੁਛ ਇਮਾਰਤਾਂ ਹੈ ਨੇ ਜੋ ਸਦੀਆਂ ਤੋਂ ਖੜੀਆਂ ਨੇ, ਪਰ ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਸੀਮੈਂਟ ਬਣਾਉਣ ਵਾਲੀ ਕਹਿ ਦਿੰਦੇ ਨੇ, ਇਸ ਦੀ ਜਿਹੜੀ ਜ਼ਿੰਦਗੀ ਲਾਈਫ ਉਹ 50 ਕੁ ਸਾਲ ਹੈ, ਜਿਹੜੀ ਬਿਲਡਿੰਗ ਇਸ ਦੇ ਨਾਲ ਇਮਾਰਤ ਬਣਾਈ ਜਾਵੇਗੀ 50 ਕੁ ਸਾਲ ਕੱਢ ਜਾਵੇਗੀ, ਅਤੇ ਜਿੱਥੇ ਹੀਰਾ ਫੇਰੀਆਂ, ਰਿਸ਼ਵਤ ਖੋਰੀਆਂ ਆ ਜਾਂਦੀਆਂ ਨੇ, ਸਾਧ ਸੰਗਤ ਜੀ ਉੱਥੇ ਤੇ ਪੁਲਾਂ ਦੇ ਉਦਘਾਟਨ ਹੋਣ ਤੋਂ ਪਹਿਲਾਂ ਹੀ ਪੁਲ ਢਹਿ ਜਾਂਦੇ ਨੇ, ਇਮਾਰਤਾਂ ਦੇ ਉਦਘਾਟਨ ਤੋਂ ਪਹਿਲਾਂ ਇਮਾਰਤਾਂ ਢਹਿ ਜਾਂਦੀਆਂ ਨੇ, ਫਿਰ ਕਿਸ ਚੀਜ਼ ਨੂੰ ਸਥਿਰ ਮੰਨਿਆ ਜਾਵੇ? ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਦਿਸਦਾ ਸਭ ਕੁਛ ਚੱਲ ਸੀ, ਜੋ ਕੁਛ ਵੀ ਨਜ਼ਰੀ ਆਉਂਦਾ ਨਾ, ਉਹ ਸਭ ਕੁਛ ਚੱਲਿਆ ਜਾਣ ਵਾਲਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਨਮ ਲੈ ਕੇ ਆਉਣ ਵਾਲੇ ਵੀ ਸਾਰੇ ਚਲਾਇਮਾਨ ਹਨ।
1: ਮੇਰੇ ਪ੍ਰਭ ਪਾਇਆ,
0: ਮੇਰੇ ਪ੍ਰਭੂ ਪਰਮੇਸ਼ਰ ਜੀ ਨੂੰ ਐਵੇਂ ਹੀ ਭਾਉਂਦਾ ਹੈ ਕਿ ਸੰਸਾਰ ਦਾ ਨਵੀਨੀਕਰਨ ਹੁੰਦਾ ਹੀ ਰਹੇ, ਸੰਸਾਰ ਨਵਾਂ ਬਣਿਆ ਰਹੇ। ਸਾਧ ਸੰਗਤ ਜੀ, ਨਦੀਆਂ ਦੇ ਅੰਦਰ ਪਾਣੀ ਆਉਂਦਾ ਨਾ, ਤੇ ਜੇ ਪਾਣੀ ਅੱਗੇ ਜਾਵੇ ਹੀ ਨਾ, ਉੱਥੇ ਦਾ ਉੱਥੇ ਹੀ ਠਹਿਰ ਜਾਵੇ ਤੇ ਪਿੱਛੋਂ ਹੋਰ ਆਈ ਜਾਵੇ, ਹੜ ਆ ਜਾਣਗੇ, ਬਰਬਾਦੀ ਹੋ ਜਾਵੇਗੀ, ਤਬਾਹੀ ਹੋ ਜਾਵੇਗੀ। ਤੇ ਪਹਿਲਾਂ ਪਾਣੀ ਅੱਗੇ ਤੁਰਿਆ ਜਾਵੇ, ਪਿੱਛੋਂ ਹੋਰ ਆਉਂਦਾ ਜਾਵੇ, ਉਹ ਨਦੀਆਂ, ਉਹ ਦਰਿਆ, ਉਹ ਨਹਿਰਾਂ ਸਾਧ ਸੰਗਤ ਜੀ ਠੰਡੇ ਪਾਣੀ ਦੇ ਨਾਲ ਸੰਸਾਰ ਨੂੰ ਸਫਲਾ ਕਰਦੀਆਂ ਨੇ। ਸੰਸਾਰ ਦੀਆਂ ਲੋੜਾਂ ਪੂਰੀਆਂ ਪਾਣੀ ਦੁਆਰਾ ਹੁੰਦੀਆਂ ਨੇ, ਪੀਣ ਕਰਕੇ, ਵਰਤਣ ਕਰਕੇ, ਨਹਿਰੀ ਪਾਣੀ ਸਿੰਚਾਈ ਵਾਸਤੇ ਵਰਤਿਆ ਜਾਂਦਾ ਹੈ। ਇਸ ਪ੍ਰਕਾਰ ਉਸ ਦੇ ਨਾਲ ਖੁਸ਼ਹਾਲੀ ਹੁੰਦੀ ਹੈ, ਸਰਸਬਜ਼ ਹੁੰਦਾ ਹੈ, ਅਤੇ ਜੇਕਰ ਪਹਿਲਾਂ ਪਾਣੀ ਰੁਕ ਜਾਵੇ ਅਤੇ ਹੋਰ ਆਈ ਜਾਵੇ, ਫਿਰ ਤਬਾਹੀ ਹੁੰਦੀ ਹੈ। ਇਸੇ ਪ੍ਰਕਾਰ ਪਰਮੇਸ਼ਰ ਜੀ ਨੇ ਮਰਿਆਦਾ ਬਣਾਈ ਹੈ, ਪਹਿਲੇ ਜੀਵ ਸੰਸਾਰ ਛੱਡ ਕੇ, ਸਰੀਰ ਛੱਡ ਕੇ ਤੁਰੇ ਜਾਂਦੇ ਨੇ, ਨਵੇਂ ਹੋਰ ਆਈ ਜਾਂਦੇ ਨੇ, ਸੰਸਾਰ ਦਾ ਨਵੀਨੀਕਰਨ ਹੋਇਆ ਰਹਿੰਦਾ ਹੈ। ਅਤੇ ਆਦਿ ਸਮੇਂ ਤੋਂ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ, ਉਦੋਂ ਤੋਂ ਲੈ ਕਰਕੇ ਜੇ ਕੋਈ ਮਰਦਾ ਹੀ ਨਾ, ਕਿਸੇ ਦੀ ਮੌਤ ਹੀ ਨਾ ਹੁੰਦੀ, ਉਹ ਸਾਰੇ ਹੀ ਜੀਵ ਮੌਜੂਦ ਰਹਿੰਦੇ ਤੇ ਨਵੇਂ ਹੋਰ ਪੈਦਾ ਹੋਈ ਜਾਂਦੇ। ਸਾਧ ਸੰਗਤ ਜੀ ਬਰਬਾਦੀ ਹੋ ਜਾਣੀ ਸੀ, ਸਾਰਿਆਂ ਦੇ ਛਕਣ ਵਾਸਤੇ ਅੰਨ ਹੀ ਨਹੀਂ ਸੀ ਰਹਿਣਾ, ਸਾਰਿਆਂ ਦੇ ਵਸਣ ਵਾਸਤੇ ਮਕਾਨ ਹੀ ਨਹੀਂ ਸਨ ਰਹਿਣੇ। ਨਵੀਨੀਕਰਨ ਹੁੰਦਾ ਰਹਿੰਦਾ, ਤਾਂ ਵੀ ਸੰਸਾਰ ਪਹਿਲਾਂ ਘਰਾਂ ਵਿੱਚ ਫੈਲ ਕੇ ਵੱਸਦਾ ਸੀ, ਹੁਣ ਉੱਪਰ ਨੂੰ ਇੱਕ ਦੇ ਉੱਪਰ ਦੂਜਾ, ਤੀਜਾ, ਚੌਥਾ, ਪੰਜਵਾਂ, ਵੀਹ ਵੀਹ, ਤੀਹ ਤੀਹ, ਪੰਜਾਹ ਪੰਜਾਹ ਮਾਲਿਆਂ ਦੇ ਘਰ ਫਲੈਟ ਬਣਦੇ ਨੇ, ਅਤੇ ਤਾਂ ਵੀ ਰਹਿਣਾ ਔਖਾ ਹੋਇਆ ਪਿਆ, ਤਾਂ ਵੀ ਕਿਧਰੇ ਥਾਂ ਨਹੀਂ ਮਿਲਦੀ। ਅਤੇ ਜੇ ਨਵੀਨੀਕਰਨ ਹੀ ਨਾ ਹੋਵੇ, ਪਹਿਲੇ ਜਾਣ ਹੀ ਨਾ ਹੋਰ ਆਈ ਜਾਣ, ਅਤੇ ਭੁੱਖ ਮਰੀ ਇੰਨੀ ਵੱਧ ਜਾਵੇਗੀ, ਲੋਕ ਇੱਕ ਦੂਜੇ ਨੂੰ ਮਾਰ ਮਾਰ ਕੇ ਖਾ ਜਾਣਗੇ। ਇਹ ਪਰਮੇਸ਼ਰ ਜੀ ਦੀ ਨਿਰਮਲ ਜੁਗਤ ਹੈ, ਸੰਸਾਰ ਦੇ ਅੰਦਰ ਨਵੀਨੀਕਰਨ ਵੀ ਬਣਿਆ ਰਹੇ ਅਤੇ ਜੀਵਨ ਦੇ ਅੰਦਰ ਖੁਸ਼ਹਾਲੀ ਵੀ ਬਣੀ ਰਹੇ। ਮੌਤ ਬੜੀ ਦੁੱਖਦਾਈ ਵਿਆਪਦੀ ਹੈ, ਜਦੋਂ ਕਿਸੇ ਆਪਣੇ ਦੀ ਹੋਵੇ, ਜਦੋਂ ਕਿਸੇ ਨਿੱਜੀ ਦੀ ਹੋਵੇ, ਜਦੋਂ ਕਿਸੇ ਨੇੜੇ ਵਾਲੇ ਦੀ ਹੋਵੇ, ਜਾਂ ਆਪਣੇ 'ਤੇ ਸਮਾਂ ਬਣ ਆਵੇ, ਪਰ ਇਹ ਵੀ ਪਰਮੇਸ਼ਰ ਜੀ ਦੀ ਇੱਕ ਦਾਤ ਹੈ, ਇਹ ਵੀ ਪਰਮੇਸ਼ਰ ਜੀ ਦੀ ਮਰਿਆਦਾ ਹੈ, ਸੰਸਾਰ ਦਾ ਨਵੀਨੀਕਰਨ ਕਰਨ ਵਾਸਤੇ, ਅਤੇ ਅਤਿਅੰਤ ਜ਼ਰੂਰੀ ਵੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਦਰਖਤ ਨੇ ਨਾ, ਦਰਖਤਾਂ ਦੇ ਪਹਿਲੇ ਪੱਤੇ ਝੜ ਜਾਂਦੇ ਨੇ ਤਾਂ ਨਵੇਂ ਆਉਂਦੇ ਨੇ, ਜੇ ਪਹਿਲੇ ਝੜਨੀ ਨਾ ਤਾਂ ਨਵਿਆਂ ਦੇ ਆਉਣ ਦੀ ਥਾਂ ਹੀ ਨਹੀਂ ਬਣਨੀ, ਫਿਰ ਉਹੀ ਉਹ ਪੁਰਾਣੇ ਸੁੱਕੇ ਪੱਤੇ ਝੂਲਦੇ ਲਮਕਦੇ ਰਹਿਣਗੇ। ਨਵੀਨੀਕਰਨ ਕਰਨ ਵਾਸਤੇ ਪੱਤਝੜ ਆਉਂਦੀ ਏ, ਪੁਰਾਣੇ ਹੰਢ ਚੁੱਕੇ ਜਿਹੜੇ ਪੱਤੇ ਨੇ, ਆਪਣੀ ਉਮਰਾਂ ਹੰਢਾ ਚੁੱਕੇ, ਉਹ ਝੜ ਜਾਂਦੇ ਨੇ, ਫਿਰ ਨਵੇਂ ਸਰਸਬਜ਼ ਹਰੇ ਜਿਹੜੇ ਪੱਤੇ ਨੇ ਉਹ ਦਰਖਤ ਵਿੱਚੋਂ ਫੁੱਟਦੇ ਨੇ, ਕਰੂੰਬਲੀਆਂ ਫੁੱਟਦੀਆਂ ਨੇ, ਜਿਹੜੀ ਹਰਿਆਲੀ ਏ ਉਹ ਲਹਿਰਾਉਂਦੀ ਏ, ਇਹ ਨਵੀਨੀਕਰਨ ਹੈ ਸੰਸਾਰ ਦਾ। ਇਸੇ ਪ੍ਰਕਾਰ ਸਾਰੀਆਂ ਜੂਨੀਆਂ ਦੇ ਪਹਿਲੇ ਜੀਵ ਚਲੇ ਜਾਂਦੇ ਨੇ, ਨਵੇਂ ਆਈ ਜਾਂਦੇ ਨੇ, ਇਹ ਪਰਮੇਸ਼ਰ ਜੀ ਨੇ ਨਵੀਨੀਕਰਨ ਬਣਾਇਆ ਹੈ। ਪੁਰਾਣੀਆਂ ਇਮਾਰਤਾਂ ਢਹਿੰਦੀਆਂ ਨੇ, ਨਵੀਆਂ ਬਣਦੀਆਂ ਨੇ, ਇਹ ਨਵੀਨੀਕਰਨ ਹੁੰਦਾ ਰਹਿੰਦਾ। ਜਿਹੜੀਆਂ ਬਿਲਡਿੰਗਾਂ, ਜਿਹੜੀਆਂ ਇਮਾਰਤਾਂ, ਜਿਹੜੇ ਘਰ, ਜਿਹੜੀਆਂ ਹਵੇਲੀਆਂ 50 ਸਾਲ, 60 ਸਾਲ, 100 ਸਾਲ ਪੁਰਾਣੀਆਂ ਨੇ ਨਾ, ਉਹਨਾਂ ਦੇ ਵਸਨੀਕ ਵੀ ਉਹਨਾਂ ਵਿੱਚ ਵਸਣਾ ਨਹੀਂ ਚਾਹੁੰਦੇ, ਪੁਰਾਣੀਆਂ ਹੋ ਗਈਆਂ, ਹੁਣ ਇਹ ਸਮਾਂ ਨਹੀਂ ਰਿਹਾ ਇਹਨਾਂ ਵਿੱਚ ਵਸਣੇ ਦਾ। ਅੱਜ ਦਾ ਜਿਹੜਾ ਸਮਾਂ ਹੈ ਅਤਿ ਆਧੁਨਿਕ ਸਮਾਂ ਹੈ, ਅਤੇ ਹੁਣ ਦਾ ਜਿਹੜਾ ਨਵੀਨੀਕਰਨ ਹੈ ਬਿਲਡਿੰਗਾਂ ਦਾ ਬੜਾ ਸੋਹਣਾ ਹੈ, ਇਸ ਕਰਕੇ ਨਵੀਆਂ ਬਿਲਡਿੰਗਾਂ ਬਣਾਈਆਂ ਜਾਣ, ਆਪ ਹੀ ਢਾ ਕੇ ਨਵੀਆਂ ਬਣਾਉਂਦੇ ਨੇ ਨਾ। ਜਿਵੇਂ ਵਸਣ ਵਾਲੇ ਪੁਰਾਣਾ ਘਰ ਢਾ ਕੇ ਨਵਾਂ ਬਣਾਉਂਦੇ ਨੇ, ਪਰਮੇਸ਼ਰ ਜੀ ਵੱਸਦੇ ਨੇ ਸਾਰਿਆਂ ਸਰੀਰਾਂ ਵਿੱਚ, ਪੁਰਾਣਿਆਂ ਸਰੀਰਾਂ ਨੂੰ ਢਾ ਕੇ ਨਵੇਂ ਸਰੀਰ ਬਣਾਉਂਦੇ ਨੇ। ਪਰਮੇਸ਼ਰ ਜੀ ਨਵੇਂ ਨਵੇਂ ਘਰ ਆਪਣੇ ਨਿਤਾ ਪ੍ਰਤੀ ਬਣਾਉਂਦੇ ਨੇ। ਹਜ਼ੂਰ ਬਚਨ ਕਰਦੇ ਨੇ, ਜੋ ਕੁਛ ਵੀ ਨਜ਼ਰ ਆਉਂਦਾ ਨਾ, ਦਿਸਦਾ ਸਭ ਕੁਛ ਚੱਲ ਸੀ, ਇਹ ਚਲਾਏਵਾਨ, ਰਹਿਣ ਵਾਲਾ ਕੁਛ ਵੀ ਨਹੀਂ ਹੈ।
1: ਮੇਰੇ ਪ੍ਰਭ ਪਾਇਆ,
0: ਮੇਰੇ ਪ੍ਰਭੂ ਜੀ ਨੂੰ ਪਰਮੇਸ਼ਰ ਜੀ ਨੂੰ ਇਵੇਂ ਹੀ ਪਾਇਆ ਹੈ ਕਿ ਸੰਸਾਰ ਦਾ ਨਵੀਨੀਕਰਨ ਨਿਤ ਹੁੰਦਾ ਰਹੇ। ਇਸ ਪ੍ਰਕਾਰ ਨਵੇਂ ਸਰੀਰ ਨਿਤਾ ਪ੍ਰਤੀ ਉਪਜਦੇ ਰਹਿਣ, ਇਸੇ ਪ੍ਰਕਾਰ ਸ੍ਰਿਸ਼ਟੀ ਦਾ ਸਾਧ ਸੰਗਤ ਜੀ ਇਹ ਨਿਯਮ ਹੈ, ਪ੍ਰਕਿਰਤੀ ਦਾ ਨਿਯਮ ਹੈ ਬਦਲਾਵ ਹੋਣਾ, ਨਿਤਾ ਪ੍ਰਤੀ ਇਸ ਦੇ ਵਿੱਚ ਬਦਲਾਵ ਹੁੰਦਾ ਹੈ। ਜਿਹੜਾ ਮਾਤਾ ਦੇ ਉਦਰ ਵਿੱਚ ਨਿੰਮਦਾ, ਸਰੀਰ ਦੇ ਵਿੱਚ ਵਾਧਾ ਹੁੰਦਾ, ਫਿਰ ਉਹ ਜੰਮਦਾ, ਜਦੋਂ ਜੰਮਦਾ ਜਿਸ ਵੇਲੇ ਜਨਮ ਆਉਂਦਾ, ਨਾ ਬੋਲ ਸਕਦਾ, ਨਾ ਗੱਲ ਕਰ ਸਕਦਾ, ਨਾ ਸਮਝ ਸਕਦਾ, ਨਾ ਹੱਥਾਂ ਨਾਲ ਖਾ ਸਕਦਾ, ਨਾ ਆਪਣੀ ਕਿਰਿਆ ਕਰ ਸਕਦਾ, ਪਰ ਪ੍ਰਕਿਰਤੀ ਦਾ ਨਿਯਮ ਹੈ ਬਦਲਾਵ ਹੋਣਾ, ਉਸ ਦੇ ਸਰੀਰ ਵਿੱਚ ਸਮੇਂ ਅਨੁਸਾਰ ਬਦਲਾਵ ਹੁੰਦਾ, ਫਿਰ ਬੱਚਾ ਰਿੜਨ ਲੱਗਦਾ, ਫਿਰ ਭੱਜਣ ਲੱਗਦਾ, ਤੁਰਨ ਲੱਗਦਾ, ਹੱਥਾਂ ਨਾਲ ਖਾਣ ਪੀਣ ਲੱਗਦਾ, ਸਭ ਕੁਛ ਪਚਾਉਣ ਲੱਗਦਾ, ਫਿਰ ਇਸ ਪ੍ਰਕਾਰ ਬਾਲਕ ਅਵਸਥਾ ਤੋਂ ਕਿਸ਼ੋਰ ਅਵਸਥਾ, ਫਿਰ ਜਵਾਨੀ ਦੀ ਅਵਸਥਾ, ਫਿਰ ਪ੍ਰੌਢਿਆ ਅਵਸਥਾ, ਫਿਰ ਬਜ਼ੁਰਗੀ ਦੀ ਅਵਸਥਾ, ਇਹ ਬਦਲਾਵ ਹੈ ਨਾ, ਫਿਰ ਪ੍ਰਾਣੀ ਚਲਿਆ ਜਾਂਦਾ। ਕੁਝ ਬਚਪਨ 'ਚ ਵੀ, ਜਵਾਨੀ ਵਿੱਚ ਵੀ ਚਲੇ ਜਾਂਦੇ ਨੇ, ਪਰ ਬੁਢੇਪੇ ਵਿੱਚ ਤਾਂ ਸਭਨਾਂ ਨੇ ਜਾਣਾ ਹੀ ਹੈ, ਜਿਹੜੇ ਬਚਪਨ, ਜਵਾਨੀ ਅਤੇ ਪ੍ਰੌਢਿਆ ਵਿੱਚ ਨਵੀਂ ਗਏ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਜੋ ਕੁਛ ਵੀ ਨਜ਼ਰ ਆਉਂਦਾ ਸਭ ਕੁਛ ਚਲਾਏਮਾਨ ਹੈ। ਬੀਜ ਨੂੰ ਬੀਜਿਆ ਜਾਂਦਾ, ਬੀਜ ਪੁੰਗਰਦਾ, ਅੰਗੂਰ ਉਸ ਦੇ ਵਿੱਚੋਂ ਫੁੱਟਦਾ, ਫਿਰ ਨਿੱਕੀ ਜਿਹੀ ਕਰੂੰਬਲੀ ਨਿਕਲਦੀ ਏ, ਕਰੂੰਬਲੀ ਬਾਹਰ ਨਿਕਲਦੀ ਏ, ਵੱਡੀ ਹੁੰਦੀ ਏ, ਪੱਤੇ ਨਿਕਲਦੇ ਨੇ, ਪੱਤੇ ਉੱਪਰ ਹੋ ਜਾਂਦੇ ਨੇ, ਥੱਲਿਓਂ ਸ਼ਾਖ ਨਿਕਲਦੀ ਏ, ਪੌਦਾ ਬਣਦਾ, ਪੌਦਾ ਵੱਡਾ ਹੋ ਕਰਕੇ ਦਰਖਤ ਬਣ ਜਾਂਦਾ। ਇਵੇਂ ਹੀ ਸਾਰੀ ਬਨਸਪਤੀ ਅਤੇ ਸਾਰੇ ਜੀਵ ਜਾਣਨੇ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਦਿਸਦਾ ਜੋ ਕੁਛ ਵੀ ਅੱਖਾਂ ਦੇ ਨਾਲ ਨਜ਼ਰ ਆਉਂਦਾ ਨਾ, ਚਾਹੇ ਉਹ ਸਥੂਲ ਸਰੀਰ ਹੈ, ਚਾਹੇ ਸਥੂਲ ਪਦਾਰਥ ਹੈ, ਚਾਹੇ ਉਹ ਕੁਦਰਤੀ ਸ਼ਕਤੀਆਂ ਨੇ, ਚੰਦ ਸੂਰਜ ਵੀ ਕਿਉਂ ਨਹੀਂ, ਸਭ ਕੁਛ ਚੱਲ ਸੀ, ਸਭ ਕੁਛ ਚਲਾਏਮਾਨ ਹੈ, ਸਭ ਕੁਛ ਜਾਣ ਵਾਲਾ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਨਾ ਕਿ ਚਾਰੇ ਖਾਣੀਆਂ ਚੰਦ ਸੂਰਜ ਧਰਤੀ ਆਕਾਸ਼ ਚਲਾਏਮਾਨ ਹੈ, ਅਤੇ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ। ਜੋ ਸੂਰਜ ਦੀਆਂ ਗੈਸਾਂ ਨੇ ਉਹ ਹੌਲੀ ਹੌਲੀ ਪਹਿਲਾਂ ਦੇ ਨਾਲੋਂ ਘੱਟ ਚੁੱਕੀਆਂ, ਠੰਡੀਆਂ ਹੋ ਚੁੱਕੀਆਂ ਨੇ, ਭਾਵੇਂ ਵਾਤਾਵਰਣ ਦੀ ਤਬਦੀਲੀ ਕਰਕੇ ਗਰਮੀ ਵੱਧ ਰਹੀ ਹੈ, ਪਰ ਅਸਲ ਦੇ ਵਿੱਚ ਜਿਹੜਾ ਸੂਰਜ ਆ, ਇਵੇਂ ਕਹਿ ਲਈਏ ਬੁੱਢਾ ਹੋ ਰਿਹਾ, ਉਸ ਦੀ ਉਮਰਾਂ ਘੱਟ ਰਹੀ ਹੈ, ਇੱਕ ਦਿਨ ਨੂੰ ਸਾਰੀਆਂ ਗੈਸਾਂ ਤੇ ਇਸ ਦੀਆਂ ਠੰਡੀਆਂ ਪੈ ਜਾਣਗੀਆਂ, ਸੂਰਜ ਠੰਡਾ ਹੋ ਜਾਵੇਗਾ, ਮਰ ਜਾਵੇਗਾ, ਮੁੱਕ ਜਾਵੇਗਾ। ਤੇ ਜਦੋਂ ਸੂਰਜ ਨੇ ਹੀ ਪ੍ਰਕਾਸ਼ ਨਾ ਪਾਇਆ ਫਿਰ ਚੰਦ ਵੀ ਪ੍ਰਕਾਸ਼ ਨਹੀਂ ਕਰ ਸਕਦਾ, ਕਿਉਂਕਿ ਇਵੇਂ ਮੰਨ ਲਈਏ ਜਿਵੇਂ ਬੈਟਰੀ ਬਿਜਲੀ ਤੋਂ ਚਾਰਜ ਕੀਤੀ ਜਾਂਦੀ ਹੈ, ਇਸੇ ਪ੍ਰਕਾਰ ਜਿਹੜਾ ਚੰਦ ਹੈ ਉਹ ਸੂਰਜ ਤੋਂ ਚਾਰਜ ਹੁੰਦਾ, ਉਸਦੀ ਰੌਸ਼ਨੀ ਤੋਂ ਪ੍ਰਕਾਸ਼ ਲੈ ਕੇ ਫਿਰ ਅੱਗੇ ਸੰਸਾਰ ਨੂੰ ਪ੍ਰਕਾਸ਼ ਵੰਡਦਾ। ਨਾ ਸੂਰਜ ਰਹਿਣਾ, ਨਾ ਚੰਦ ਰਹਿਣਾ, ਨਾ ਤਾਰੇ ਰਹਿਣੇ, ਨਾ ਆਕਾਸ਼, ਨਾ ਧਰਤੀ, ਕੁਝ ਵੀ ਨਹੀਂ। ਜੋ ਵੀ ਸਥੂਲ ਹੈ, ਜੋ ਵੀ ਨਜ਼ਰੀ ਆਉਂਦਾ ਹੈ, ਚਾਹੇ ਉਹ ਪਦਾਰਥ ਨੇ, ਚਾਹੇ ਕੁਦਰਤੀ ਸ਼ਕਤੀਆਂ ਨੇ, ਤੇ ਚਾਹੇ ਸਾਧ ਸੰਗਤ ਜੀ ਉਹ ਸਰੀਰ ਨੇ, ਜੋ ਕੁਛ ਵੀ ਨਜ਼ਰ ਆਉਂਦਾ ਸਭ ਕੁਛ ਚੱਲ ਸੀ, ਚਲਾਏਮਾਨ ਹੈ, ਚੱਲਿਆ ਜਾਵੇਗਾ। ਮੇਰੇ ਪ੍ਰਭੂ ਪਰਮੇਸ਼ਰ ਜੀ ਨੂੰ ਐਵੇਂ ਹੀ ਭਾਉਂਦਾ ਹੈ, ਪੁਰਾਣੀਆਂ ਵਸਤੂਆਂ ਜਾਈ ਜਾਣ, ਨਵੀਆਂ ਆਈ ਜਾਣ, ਪੁਰਾਣੇ ਸਰੀਰ ਚਲੇ ਜਾਣ, ਨਵੇਂ ਪੈਦਾ ਹੋਈ ਜਾਣ, ਐਵੇਂ ਹੀ ਮੇਰੇ ਵਾਹਿਗੁਰੂ ਜੀ ਨੂੰ ਨਵੀਨੀਕਰਨ ਕਰਨਾ ਪਾਉਂਦਾ
1: ਹੈ। ਜਗ ਕੋ
0: ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੰਸਾਰ ਤੋਂ ਚਲੇ ਜਾਣਾ ਤੇ ਬੜਾ ਔਖਾ ਲੱਗਦਾ ਹੈ, ਸੰਬੰਧੀਆਂ ਦੇ ਨਾਲ ਮੋਹ ਹੈ, ਘਰ ਸਾਰੀ ਜ਼ਿੰਦਗੀ ਖੱਪ ਖੱਪ ਕੇ ਮਿਹਨਤ ਕਰ ਕਰਕੇ ਬਣਾਇਆ, ਇਸ ਦੇ ਨਾਲ ਮੋਹ ਹੈ, ਸਰੀਰ ਦੇ ਨਾਲ ਮੋਹ ਹੈ, ਪਦਾਰਥਾਂ ਦੇ ਨਾਲ ਮੋਹ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕੋਈ ਐਸਾ ਯਤਨ ਨਹੀਂ ਜਗਤ ਦੇ ਵਿੱਚ ਸਥਿਰ ਰਹੀਏ, ਕਦੇ ਜਾਈਏ ਹੀ ਨਾ, ਸਦਾ ਸਦਾ ਰਹਿਣਾ ਕਰੀਏ ਮਹਾਰਾਜ, ਸਦ ਜੀਵਨ ਨੂੰ ਪ੍ਰਾਪਤ ਕਰੀਏ। ਬਾਰ ਬਾਰ ਜਨਮ ਲੈ ਕੇ ਆਉਣਾ ਤੇ ਮਰ ਕਰਕੇ ਜਾਣਾ ਇਹ ਮਿਟ ਜਾਵੇ, ਸਦਾ ਸਦਾ ਵਾਸਤੇ ਇਸਥਿਤ ਹੋ ਜਾਈਏ ਮਹਾਰਾਜ, ਕੋਈ ਐਸਾ ਯਤਨ ਹੈ ਤੇ ਕਿਰਪਾਲਤਾ ਕਰਕੇ ਦੱਸੋ।
1: ਜਗ ਕੋ
0: ਜਗਤ ਦੇ ਵਿੱਚ ਸਥਿਰ ਕਿਵੇਂ ਰਹਿ ਜਾਈਏ, ਪਰਪੱਕਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਚਲਾਏ ਮਾਨਗੀ ਤੋਂ ਰਹਿਤ ਕਿਵੇਂ ਹੋ ਜਾਈਏ, ਕਿਸੇ ਪ੍ਰਕਾਰ ਦਾ ਕੋਈ ਯਤਨ ਕੱਢ ਕੇ ਦੱਸਣਾ ਕਰੋ, ਕੋਈ ਉਪਾਅ ਪ੍ਰਗਟ ਕਰੋ, ਕੋਈ ਯਤਨ ਕੱਢ ਕੇ ਦੱਸਣਾ ਕਰੋ, ਕਿਵੇਂ ਸਥਿਰ ਹੋਈਏ, ਜਨਮ ਮਰਨ ਤੋਂ ਰਹਿਤ ਹੋ ਜਾਈਏ। ਨਵੀਨੀਕਰਨ ਦੇ ਵਿੱਚ ਬਾਰ ਬਾਰ ਜਨਮ ਲੈ ਕੇ ਆਉਣਾ ਤੇ ਮਰ ਕੇ ਜਾਣਾ, ਇਵੇਂ ਭਰਮ ਦੇ ਨਾ ਰਹੀਏ।
1: ਚਾਕਰੀ
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜੀਵ ਨੂੰ ਸਥਿਰ ਕਰਨੇ ਵਾਲੀ ਏ ਪੂਰਿਆਂ ਸਤਿਗੁਰਾਂ ਦੀ ਚਾਕਰੀ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਜਿਹੜੇ ਪੂਰੇ ਸਤਿਗੁਰਾਂ ਦੀ ਟਹਿਲ ਸੇਵਾ ਸਾਰੀ ਜ਼ਿੰਦਗੀ ਕਰਦੇ ਨੇ, ਚਾਕਰੀ ਪੂਰੇ ਸਤਿਗੁਰਾਂ ਦੀ ਕਰਦੇ ਹਨ। ਉਹ ਚਾਕਰੀ ਕਰਨ ਵਾਲੇ ਸਬਾਇਆ ਸਾਰੇ ਜੀਵ ਸਥਿਰ ਹੋ ਜਾਂਦੇ ਨੇ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਥਿਰ ਕੰਧ, ਸਤਿਗੁਰੂ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਆਸਰੇ ਦੇ ਨਾਲ ਉਹ ਸਥਿਰ ਹੋ ਜਾਂਦੇ ਨੇ ਨਾਮ ਦੇ ਰਸੀਏ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵਹੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਐਸੀ ਉੱਚ ਆਤਮਿਕ ਅਵਸਥਾ ਦੇ ਧਾਰਨੀ ਹੋ ਜਾਂਦੇ ਨੇ, ਸਰੀਰ ਦਾ ਮੋਹ ਵੀ ਛੁੱਟ ਜਾਂਦਾ, ਸੰਬੰਧੀਆਂ ਦਾ ਮੋਹ ਵੀ ਛੁੱਟ ਜਾਂਦਾ, ਪਦਾਰਥਾਂ ਦਾ ਮੋਹ ਵੀ ਛੁੱਟ ਜਾਂਦਾ, ਕੇਵਲ ਤਾਂ ਕੇਵਲ ਪਰਮੇਸ਼ਰ ਜੀ ਦਾ ਪਿਆਰ ਹਿਰਦੇ ਦੇ ਅੰਦਰ ਰਹਿ ਜਾਂਦਾ ਹੈ। ਇਸ ਪ੍ਰਕਾਰ ਉਸ ਪਿਆਰ ਦੇ ਨਾਲ ਪੂਰੇ ਸਤਿਗੁਰਾਂ ਦੀ ਚਾਕਰੀ ਕਰਦੇ ਨੇ ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਫਿਰ ਕੰਧ ਸਬਾਇਆ, ਕੰਧ ਕਹੀਏ ਆਸਰਾ, ਨਾਮ ਦੇ ਆਸਰੇ ਨੂੰ ਪਾ ਕਰਕੇ ਉਹ ਨਾਮ ਦੇ ਰਸੀਏ ਸਾਰੇ ਸਤਿਗੁਰੂ ਜੀ ਦੇ ਚਾਕਰ ਸਥਿਰਤਾ ਵਾਲੀ ਆਤਮਿਕ ਅਵਸਥਾ ਨੂੰ ਪਾਉਂਦੇ ਨੇ, ਸਦ ਜੀਵਨ ਨੂੰ ਪਾਉਂਦੇ ਨੇ, ਬ੍ਰਹਮ ਗਿਆਨ ਨੂੰ ਪਾਉਂਦੇ ਨੇ। ਜਦੋਂ ਤੱਕ ਕੇਵਲ ਤਾਂ ਕੇਵਲ ਸਰੀਰ ਦਾ ਗਿਆਨ ਹੈ ਨਾ, ਉਹ ਅਧੂਰਾ ਗਿਆਨ ਹੈ, ਉਦੋਂ ਤੱਕ ਜੀਵ ਅਗਿਆਨੀ ਹੈ। ਜੀ ਮੈਂ ਸਰੀਰ ਹਾਂ, ਇਹ ਮੇਰਾ ਸਰੀਰ ਹੈ, ਸਰੀਰ ਨੇ ਜਨਮ ਲਿਆ ਤੇ ਮੈਂ ਆ ਗਿਆ, ਸਰੀਰ ਮਰੇਗਾ ਤੇ ਮੈਂ ਮਰ ਜਾਵਾਂਗਾ, ਭਾਈ ਸਰੀਰ ਦਾ ਮਰਨਾ ਜੀਵ ਦਾ ਮਰਨਾ ਹੁੰਦਾ ਹੀ ਨਹੀਂ। ਜੀਵ ਆਤਮਾ ਇਸ ਦੇ ਅੰਦਰ ਵਸਦੀ ਹੈ, ਸੂਖਮ ਸਰੀਰ ਇਸ ਦੇ ਅੰਦਰ ਹੈ, ਇਹ ਸਥੂਲ ਸਰੀਰ ਸ਼ਾਂਤ ਹੋ ਜਾਂਦਾ ਹੈ, ਇਸ ਦੇ ਵਿੱਚੋਂ ਆਤਮਾ ਨਿਕਲ ਗਈ, ਸਥੂਲ ਸਰੀਰ ਦੀ ਮੌਤ ਹੋਈ, ਪੰਜੇ ਜਿਹੜੇ ਤੱਤ ਨੇ ਉਹ ਤੱਤਾਂ 'ਚ ਮਿਲ ਜਾਂਦੇ ਨੇ, ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ, ਆਕਾਸ਼ ਆਕਾਸ਼ ਵਿੱਚ ਮਿਲ ਜਾਂਦਾ, ਇਸੇ ਪ੍ਰਕਾਰ ਹਵਾ ਹਵਾ ਦੇ ਵਿੱਚ ਮਿਲ ਜਾਂਦੀ ਹੈ, ਅਗਨੀ ਤੱਤ ਅਗਨੀ ਵਿੱਚ ਮਿਲ ਜਾਂਦਾ ਅਤੇ ਜਲ ਜਲ ਦੇ ਵਿੱਚ ਮਿਲ ਜਾਂਦਾ। ਤੱਤਾਂ ਵਿੱਚ ਤੱਤਾਂ ਦਾ ਸਮਾ ਜਾਣਾ ਜੀਵ ਦਾ ਮਰਨਾ ਨਹੀਂ। ਪੰਜਾਂ ਤੱਤਾਂ ਨੂੰ ਇਕੱਠਾ ਕਰਕੇ ਪੁਰੀਆ ਬਾਧੀ ਦੇਹ, ਇਹ ਪਰਮੇਸ਼ਰ ਜੀ ਨੇ ਦੇਹ ਰੂਪੀ ਪੁੜੀ ਬੰਨ੍ਹ ਦਿੱਤੀ ਅਤੇ ਜਿੱਥੋਂ ਤੱਤ ਆਏ ਸਨ ਉੱਥੇ ਵਾਪਸ ਚਲੇ ਗਏ। ਫਿਰ ਮਰਿਆ ਕੌਣ, ਕੌਣ ਮੂਆ ਰੇ, ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਸਰੀਰਾਂ ਦਾ ਆਉਣਾ ਤਾਂ ਪਰਮੇਸ਼ਰ ਜੀ ਨੇ ਇੱਕ ਰੋ ਰੀਤੀ ਮਰਿਆਦਾ ਬਣਾਈ ਹੈ, ਜਿਹੜਾ ਆਇਆ ਜਾਵੇਗਾ ਜ਼ਰੂਰ, ਜਿਹੜਾ ਸਰੀਰ ਪੈਦਾ ਹੋਇਆ ਸ਼ਾਂਤ ਜ਼ਰੂਰ ਹੋਵੇਗਾ, ਪਰ ਸਰੀਰ ਦਾ ਸ਼ਾਂਤ ਹੋ ਜਾਣਾ, ਸਰੀਰ ਦਾ ਮਰ ਜਾਣਾ ਜੀਵ ਦਾ ਮਰਨਾ ਨਹੀਂ। ਸਾਧ ਸੰਗਤ ਜੀ ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ, ਧਾਰਮਿਕ ਦੁਨੀਆਂ ਦੇ ਅੰਦਰ ਕਿਹਾ ਜਾਂਦਾ ਸਰੀਰ ਦੇ ਅੰਦਰ ਆਤਮਾ ਹੈ, ਜਦੋਂ ਤੱਕ ਆਤਮਾ ਸਰੀਰ ਦੇ ਅੰਦਰ ਉਦੋਂ ਤੱਕ ਸਰੀਰ ਜਿਉਂਦਾ, ਆਤਮਾ ਨਿਕਲ ਜਾਂਦੀ ਤੇ ਸਰੀਰ ਮਰਦਾ। ਉਸ ਆਤਮਾ ਨੂੰ ਪਰਮੇਸ਼ਰ ਜੀ ਦੀ ਅੰਸ਼ ਨੂੰ, ਪਰਮੇਸ਼ਰ ਜੀ ਸ਼ਕਤੀ ਹੈ ਨਾ, ਪਰਮੇਸ਼ਰ ਜੀ ਦੀ ਅੰਸ਼ ਜੋ ਆਤਮਾ ਹੈ, ਸਾਧ ਸੰਗਤ ਜੀ ਅੱਜ ਵਿਗਿਆਨੀ ਉਸ ਨੂੰ ਐਨਰਜੀ ਕਹਿੰਦੇ ਨੇ, ਉਸ ਨੂੰ ਤਾਕਤ ਕਹਿੰਦੇ ਨੇ, ਉਸ ਨੂੰ ਬਲ ਕਹਿੰਦੇ ਨੇ। ਕਹਿੰਦੇ ਨੇ ਜਿਹੜੀ ਐਨਰਜੀ ਹੈ ਉਹ ਕਦੇ ਮਰਦੀ ਨਹੀਂ, ਕੇਵਲ ਤਾਂ ਕੇਵਲ ਪ੍ਰਵਿਰਤ ਹੁੰਦੀ ਏ, ਇੱਕ ਸਰੀਰ ਚੋਂ ਦੂਜੇ ਤੇ ਦੂਜੇ ਚੋਂ ਤੀਜੇ ਸਰੀਰ ਵਿੱਚ ਜਾਂਦੀ ਏ, ਇਹ ਸ਼ਕਤੀ ਸਦਾ ਰਹਿੰਦੀ ਏ, ਐਨਰਜੀ ਸਦਾ ਰਹਿੰਦੀ ਏ, ਇਹ ਮਰਦੀ ਨਹੀਂ, ਅੱਜ ਵਿਗਿਆਨੀ ਵੀ ਮੰਨਦੇ ਨੇ। ਇਸੇ ਪ੍ਰਕਾਰ ਧਾਰਮਿਕ ਦੁਨੀਆਂ ਦੀ ਭਾਸ਼ਾ ਵਿੱਚ ਕਹੀਏ ਆਤਮਾ ਕਦੇ ਮਰਦੀ ਨਹੀਂ, ਮੰਦ ਕਰਮੀਆਂ ਦੀ ਆਤਮਾ ਇੱਕ ਸਰੀਰ ਚੋਂ ਦੂਜੇ, ਦੂਜੇ ਚੋਂ ਤੀਜੇ ਸਰੀਰਾਂ ਵਿੱਚ ਜਾਂਦੀ ਏ, ਇਵੇਂ ਸਰੀਰਾਂ ਦੇ ਜਨਮ ਮਰਨ, ਭੁੱਖ ਦੁੱਖ ਰੋਗ ਸੋਗ ਦੇ ਦੁੱਖਾਂ ਨੂੰ ਜਿਹੜਾ ਸੂਖਸ਼ਮ ਸਰੀਰ ਫਿਰ ਬਰਦਾਸ਼ਤ ਕਰਦਾ ਝੱਲਦਾ, ਪਰ ਸਾਧ ਸੰਗਤ ਜੀ ਆਤਮਾ ਕਦੇ ਮਰਦੀ ਨਹੀਂ। ਤੇ ਜਿਹੜੇ ਗੁਰਮੁਖ ਜਨ ਨੇ ਉਹ ਹੋਰਨਾਂ ਸਰੀਰਾਂ ਵਿੱਚ ਨਾ ਆ ਕਰਕੇ ਪਰਮੇਸ਼ਰ ਜੀ ਦੇ ਅੰਦਰ ਸਮਾ ਜਾਂਦੇ ਨੇ, ਫਿਰ ਸਾਧ ਜੀਵਨ ਨੂੰ ਪਾਉਂਦੇ ਨੇ, ਸਰੀਰਾਂ ਨੂੰ ਧਾਰਨ ਕਰਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਗੁਰਪੂਰੇ ਕੀ ਚਾਕਰੀ ਕਰਨੇ ਕਰਕੇ, ਨਾਮ ਦੇ ਆਸਰੇ ਕਰਕੇ ਸਮਾਇਆ ਸਾਰਿਆਂ ਗੁਰਮੁਖਾਂ ਨੇ, ਸਥਿਰਤਾ ਪ੍ਰਾਪਤ ਕਰ ਲਈਏ, ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ। ਅਨੰਤ ਕਾਲ ਵਾਸਤੇ ਸਾਧ ਜੀਵਨ ਨੂੰ ਪ੍ਰਾਪਤ ਕਰਕੇ ਮੌਤ ਤੋਂ ਰਹਿਤ ਹੋਏ ਹਨ ਸਾਰੇ ਹੀ ਗੁਰਮੁਖ ਜਨ ਸਤਿਗੁਰੂ ਜੀ ਦੇ ਚਾਕਰ।
1: ਨਾਨਕ ਬਖਸ਼ ਮਿਲਾਇਨ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਭਾਈ, ਪੂਰੇ ਸਤਿਗੁਰੂ ਜੀ ਆਪ ਹੀ ਗੁਰਮੁਖਾਂ ਦੇ ਤਾਈ ਕਰਮ ਬਖਸ਼ੀ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾ ਦਿੰਦੇ ਹਨ।
1: ਨਾਮ ਸਮਾਇਆ,
0: ਜਿਹੜੇ ਇਸ ਪ੍ਰਕਾਰ ਸਤਿਗੁਰੂ ਜੀ ਦੇ ਬਖਸ਼ੇ ਹੋਏ ਨੇ ਨਾ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਨਾਮੀ ਹਰੀ ਜੀ ਦੇ ਅੰਦਰ, ਨਾਮੀ ਪਰਮੇਸ਼ਰ ਜੀ ਦੇ ਅੰਦਰ ਹੀ ਸਮਾ ਜਾਂਦੇ ਹਨ ਜੀਓ।
1: ਲੋਕ ਮਹੱਲਾ ਤੀਜਾ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਮਾਇਆ ਮੋਹ ਵਿਸਾਰਿਆ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰਮੁਖ ਜਨਾਂ ਦੀ ਉਸਤਤ ਕਰਕੇ ਸਾਡੇ ਤਾਂ ਹੀ ਸਰਵਣ ਕਰਵਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕੈਸਾ ਉਹਨਾਂ ਦਾ ਜੀਵਨ ਮਨੋਰਥ ਹੈ, ਮਹਾਰਾਜ ਕਿਰਪਾਲਤਾ ਕਰਕੇ ਦੱਸੋ। ਤੇ ਹਜ਼ੂਰ ਬਚਨ ਕਰਦੇ ਹਨ ਭਾਈ, ਜਿਹੜੇ ਗੁਰਮੁਖ ਜਨ ਹਨ ਉਹਨਾਂ ਨੇ ਮਾਇਆ ਦੇ ਮੋਹ ਨੂੰ ਮਨ ਦੇ ਵਿੱਚੋਂ ਵਿਸਾਰ ਦਿੱਤਾ ਹੋਇਆ ਹੈ। ਭਾਈ ਅਪਾਰ ਪਰਮੇਸ਼ਰ ਜੀ ਦਾ ਭਾਉ ਡਰ ਮਨ ਦੇ ਵਿੱਚ ਰੱਖਦੇ ਨੇ, ਤੇ ਪੂਰਿਆ ਸਤਿਗੁਰਾਂ ਦਾ ਹੇਤ ਜੋ ਪਿਆਰ ਹੈ ਉਹ ਮਨ ਦੇ ਵਿੱਚ ਰੱਖਦੇ ਨੇ। ਐਸਾ ਗੁਰਮੁਖਾਂ ਦਾ ਆਚਾਰ, ਐਸੀ ਗੁਰਮੁਖਾਂ ਦੀ ਰਹੁ ਰੀਤੀ ਹੈ। ਮਹਾਰਾਜ ਮਨਮੁਖਾਂ ਦੇ ਪ੍ਰਥਾਏ ਵੀ ਦੱਸੋ, ਫਿਰ ਮਨਮੁਖਾਂ ਦੀ ਜੀਵਨ ਸ਼ੈਲੀ ਕੈਸੀ ਹੈ? ਵੇਖਣ ਨੂੰ ਤੇ ਇੱਕੋ ਹੀ ਜੇ ਨਜ਼ਰ ਆਉਂਦੇ ਨੇ, ਸਭਨਾ ਦੇ ਦੋ ਹੱਥ, ਸਭਨਾ ਦੇ ਦੋ ਨੇਤਰ, ਸਭਨਾ ਦੇ ਦੋ ਕੰਨ, ਸਭਨਾ ਦੀਆਂ ਇਸੇ ਪ੍ਰਕਾਰ ਨਾਸਕਾਂ ਦੋ ਤੇ ਇੱਕ ਮੁੱਖ। ਮਹਾਰਾਜ ਇਸੇ ਪ੍ਰਕਾਰ ਇੱਕ ਧੜ ਤੇ ਦੋ ਪੈਰ ਸਭਨਾ ਦੇ ਨਜ਼ਰ ਆਉਂਦੇ ਨੇ, ਫਰਕ ਤਾਂ ਰਹੁ ਰੀਤੀ ਦਾ ਏ ਨਾ। ਤੇ ਜੋ ਮਨਮੁਖਾਂ ਦੀ ਰਹੁ ਰੀਤੀ ਗੁਰਮੁਖਾਂ ਤੋਂ ਵੱਖਰੀ ਹੈ ਉਹ ਵੀ ਕਥਨ ਕਰਕੇ ਦੱਸੋ। ਸਰੀਰ ਵੇਖਿਆ ਨਹੀਂ ਪਤਾ ਲੱਗਦਾ ਗੁਰਮੁਖ ਕੌਣ ਤੇ ਮਨਮੁਖ ਕੌਣ, ਰਹੁ ਰੀਤੀ ਤੋਂ, ਮਰਿਆਦਾ ਤੋਂ, ਚਾਲ ਚੱਲਣ ਤੋਂ ਪਛਾਣੇ ਜਾਂਦੇ ਨੇ ਕਿ ਗੁਰਮੁਖ ਕੌਣ ਤੇ ਮਨਮੁਖ ਕੌਣ। ਮਹਾਰਾਜ ਜਿੱਥੇ ਗੁਰਮੁਖਾਂ ਦੀ ਰੀਤੀ ਦੱਸੀਏ, ਮਨਮੁਖਾਂ ਦੀ ਰੀਤੀ ਵੀ ਦੱਸਣਾ ਕਰੋ। ਤੇ ਹਜ਼ੂਰ ਫਰਮਾਉਂਦੇ ਹਨ,
1: ਮਾਇਆ ਮੋਹ ਵਿਸਾਰਿਆ,
0: ਭਾਈ ਜਿਹੜੇ ਮਨਮੁਖ ਨੇ ਉਹਨਾਂ ਦਾ ਮੋਹ ਮਾਇਆ ਦੇ ਵਿੱਚ ਲੱਗਾ ਹੋਇਆ, ਤੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪ ਕਰਨਾ, ਭਜਨ ਕਰਨਾ ਉਹਨਾਂ ਨੇ ਵਿਸਾਰ ਦਿੱਤਾ ਹੈ।
1: ਅਪਾਰ
0: ਇਸੇ ਪ੍ਰਕਾਰ ਜੋ ਅਪਾਰ ਪਰਮੇਸ਼ਰ ਜੀ ਦੇ ਡਰ ਨੂੰ ਧਾਰਨ ਕਰਨਾ ਸੀ ਮਨਮੁਖਾਂ ਨੇ, ਉਹ ਵੀ ਵਿਸਾਰ ਦਿੱਤਾ। ਰੱਬ ਤੋਂ ਡਰਦੇ ਹੀ ਨਹੀਂ, ਕਹਿੰਦੇ ਰੱਬ ਕਿਹੜਾ ਵੇਂਦਾ ਫਿਰਦਾ, ਤੇ ਸਤਿਗੁਰਾਂ ਦੇ ਨਾਲ ਹੇਤ ਵੀ ਨਹੀਂ। ਜੇ ਸਤਿਗੁਰੂ ਜੀ ਦੇ ਨਾਲ ਹੇਤ ਹੋਵੇ, ਪਿਆਰ ਹੋਵੇ, ਫਿਰ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਕਿਉਂ ਤੁਰੇ ਫਿਰਨ, ਉੱਥੇ ਸਾਧ ਸੰਗਤ ਜੀ ਭੀੜਾਂ ਕਿਉਂ ਲੱਗੀਆਂ ਹੋਣ, ਫਿਰ ਮੜੀਆਂ ਮੱਟਾਂ ਤੇ ਜੋੜ ਮੇਲੇ ਕਿਉਂ ਭਰੇ ਹੋਣ, ਫਿਰ ਵੀਰਵਾਰ ਦੇ ਵੀਰਵਾਰ ਕੌਲੀਆਂ ਫੜ ਕੇ ਤੇਲ ਲੈ ਕੇ ਜਾਣ ਵਾਲਿਆਂ ਦੀ ਕਬਰਾਂ ਤੇ ਭੀੜ ਕਿਉਂ ਹੋਵੇ, ਫਿਰ ਜੋਤਸ਼ੀਆਂ ਪਾਂਧਿਆਂ ਤੇ ਮੁਲਾਣਿਆਂ ਦੇ ਕੋਲ ਭੀੜ ਕਿਉਂ ਹੋਵੇ, ਜੇ ਸਤਿਗੁਰੂ ਜੀ ਦੇ ਨਾਲ ਪਿਆਰ ਹੋਵੇ। ਮਨਮੁਖਾਂ ਨੇ ਸਤਿਗੁਰੂ ਜੀ ਦਾ ਪਿਆਰ ਛੱਡ ਦਿੱਤਾ, ਇਸੇ ਪ੍ਰਕਾਰ ਮਾਇਆ ਦੇ ਨਾਲ, ਸੰਬੰਧੀਆਂ ਦੇ ਨਾਲ, ਪਦਾਰਥਾਂ ਦੇ ਨਾਲ ਮੋਹ ਕਰਦੇ ਨੇ, ਤੇ ਪਰਮੇਸ਼ਰ ਜੀ ਦਾ ਡਰ ਵਿਸਾਰ ਦਿੱਤਾ ਹੋਇਆ। ਨਿਡਰ ਹੋ ਕਰਕੇ ਮੰਦ ਕਰਮਾਂ ਨੂੰ ਕਰਦੇ ਹਨ।
1: ਲੋਭ ਲਹਿਰ ਸੁਧ ਮਤ ਗਈ,
0: ਭਾਈ ਲੋਭ ਦੀ ਲਹਿਰ ਦੇ ਵਿੱਚ ਉਹ ਗੋਤੇ ਖਾਂਦੇ ਡੁੱਬਦੇ ਪਏ ਨੇ। ਜਿਹੜੀ ਸ਼ੁੱਧ ਮਤ ਹੈ ਨਾ, ਜਿਹੜੀ ਪਵਿੱਤਰ ਭਾਵ ਵਾਲੀ ਮਤ ਹੈ ਨਾ, ਜਿਹੜੀ ਸ਼ੁੱਧ ਸਤੋ ਗੁਣ ਵਾਲੀ ਮਤ ਹੈ, ਉਹ ਉਹਨਾਂ ਦੀ ਮਾਇਆ ਦੇ ਮੋਹ ਨੇ ਤੇ ਲੋਭ ਦੀ ਲਹਿਰ ਨੇ ਨਾਸ਼ ਕਰ ਦਿੱਤੀ ਹੈ।
1: ਨਾ ਲੱਗਾ ਪਿਆਰ,
0: ਜਿਹੜੇ ਮਨਮੁਖ ਨੇ ਸੱਚੇ ਪਰਮੇਸ਼ਰ ਜੀ ਦੇ ਸੱਚੇ ਅੰਮ੍ਰਿਤ ਨਾਮ ਦੇ ਵਿੱਚ, ਉਹਨਾਂ ਦੇ ਮਨ ਦਾ ਪਿਆਰ ਨਹੀਂ ਲੱਗਦਾ ਹੈ।
1: ਗੁਰਮੁਖ ਜਿਨ੍ਹਾਂ ਸ਼ਬਦ ਮਨ ਵਸਾ,
0: ਤੇ ਜਿਹੜੇ ਗੁਰਮੁਖ ਜਨ ਨੇ ਨਾ, ਕੌਣ ਨੇ ਜੀ ਗੁਰਮੁਖ ਜਨ? ਹਜ਼ੂਰ ਬਚਨ ਕਰਦੇ ਨੇ ਗੁਰਮੁਖ ਜਨ ਉਹ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਸਤਿਗੁਰੂ ਜੀ ਦਾ ਸ਼ਬਦ ਵੱਸਦਾ ਹੈ, ਸਤਿਗੁਰੂ ਜੀ ਦਾ ਉਪਦੇਸ਼ ਵੱਸਦਾ ਹੈ, ਸਤਿਗੁਰੂ ਜੀ ਦਾ ਮੂਲ ਮੰਤਰ ਗੁਰਮੰਤਰ ਵੱਸਦਾ। ਜਿੰਨੀ ਵੀ ਅੰਮ੍ਰਿਤਮਈ ਗੁਰਬਾਣੀ ਹੈ ਨਾ, ਸਾਰੀ ਸ਼ਬਦ ਰੂਪ ਹੈ ਸਤਿਗੁਰੂ ਜੀ ਦੀ ਗੁਰਬਾਣੀ। ਗੁਰਬਾਣੀ ਦਾ ਪਿਆਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵੱਸਦਾ ਹੈ।
1: ਮੋਖ ਦੁਆਰ,
0: ਭਾਈ ਇਸ ਸੰਸਾਰ ਰੂਪੀ ਦਰਵਾਜ਼ੇ ਤੋਂ ਉਹਨਾਂ ਨੇ ਮੋਖ ਪ੍ਰਾਪਤ ਕਰ ਲਿਆ, ਮੋਕਸ਼ ਪ੍ਰਾਪਤ ਕਰ ਲਿਆ, ਮੁਕਤੀ ਪ੍ਰਾਪਤ ਕਰ ਲਈ ਹੈ, ਤੇ ਵਾਹਿਗੁਰੂ ਜੀ ਦੇ ਦਰ ਤੇ ਉਹਨਾਂ ਨੇ ਪ੍ਰਵਾਨਗੀ ਪਾਈ ਹੈ, ਸਫਲੇ ਹੋਏ ਹਨ, ਕਬੂਲ ਹੋਏ ਹਨ।
1: ਨਾਨਕ ਆਪੇ ਮਿਲ ਲਏ,
0: ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਹੇ ਭਾਈ ਹਰੀ ਪਰਮੇਸ਼ਰ ਜੀ ਤਿੰਨਾਂ ਨੂੰ ਆਪਣੇ ਸਰੂਪ ਰੂਪ ਦੇ ਨਾਲ ਕਿਰਪਾ ਕਰਕੇ ਆਪੇ ਹੀ ਗੁਰਮੁਖਾਂ ਨੂੰ ਮਿਲ ਲੈਂਦੇ ਹਨ।
1: ਆਪੇ ਬਖਸ਼ਣਹਾਰ।

0: ਜੋ ਮਨ ਨਾ ਕਰ। ਪਰ ਮਹਾਰਾਜ ਸੱਚੇ ਪਾਤਸ਼ਾਹ ਇਹ ਮਨ ਪਲਟ ਕੇ ਫਿਰ ਛਕਣ ਵਾਲੇ ਰਸਾ ਕਸਾ ਵਾਲੇ ਪਦਾਰਥਾਂ ਵੱਲ ਤੇ ਵਿਸ਼ੇ ਭੋਗਾਂ ਵੱਲ ਚੱਲਿਆ ਜਾਂਦਾ ਹੈ। ਸੱਚੇ ਪਾਤਸ਼ਾਹ ਮੁੜ ਮੁੜ ਕੇ ਪਾਪਾਂ ਵਿਕਾਰਾਂ ਅਤੇ ਖਾਣ ਪੀਣ ਦੇ ਪਦਾਰਥਾਂ ਅਤੇ ਹੋਰ ਜਿਹੜੇ ਦੁਨਿਆਵੀ ਸੁੱਖ ਨੇ ਅਲਪਕਾਲ ਦੇ ਰਹਿਣ ਵਾਲੇ, ਉਹਨਾਂ ਵੱਲ ਜਾਣ ਤੋਂ ਮਨ ਨੂੰ ਕਿਵੇਂ ਰੋਕੀਏ, ਕਿਵੇਂ ਅੰਮ੍ਰਿਤ ਨਾਮ ਦਾ ਪਿਆਰ ਮਨ ਵਿੱਚ ਪੈਦਾ ਕਰ ਲਈਏ, ਉਪਦੇਸ਼ ਦੇ ਕਰਕੇ ਦੱਸਣਾ ਕਰੋ ਜੀ। ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ,
1: ਮਹੱਲਾ ਚੌਥਾ।
0: ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹੱਲਾ ਦੁਆਰਾ ਉਪਦੇਸ਼ ਕਰਦੇ ਹਨ,
1: ਨਾਨਕ ਜਿਸ ਬਿਨ ਘੜੀ ਨਾ ਜੀਵਣਾ।
0: ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਆਪਣੇ ਮਨ ਨੂੰ ਇਵੇਂ ਸਿੱਖਿਆ ਦਿੰਦੇ ਰਹੀਏ, ਹੇ ਮੇਰਿਆ ਮਨਾ, ਜਿਸ ਪਰਮੇਸ਼ਰ ਜੀ ਤੋਂ ਬਿਨਾਂ ਇੱਕ ਘੜੀ ਮਾਤਰ ਵੀ ਜਿਉਣਾ ਹੁੰਦਾ ਹੀ ਨਹੀਂ। ਪਰਮੇਸ਼ਰ ਜੀ ਆਪਣੀ ਜੋਤ ਖਿੱਚ ਲੈਣ, ਘੜੀ ਮਾਤਰ ਵੀ ਕੋਈ ਜਿਉਂਦਾ ਰਹਿ ਜਾਵੇਗਾ? ਪਰਮੇਸ਼ਰ ਜੀ ਦੀ ਜੋਤ ਹੀ ਜੀਵਾਂ ਦੇ ਅੰਦਰ ਜੀਵਨ ਰੂਪ ਹੈ। ਉਸੇ ਜੋਤ ਨੂੰ ਹੀ ਆਤਮਾ ਕਿਹਾ ਜਾਂਦਾ, ਉਸੇ ਨੂੰ ਐਨਰਜੀ ਕਿਹਾ ਜਾਂਦਾ। ਜੇ ਪਰਮੇਸ਼ਰ ਜੀ ਆਪਣੀ ਤਾਕਤ, ਆਪਣੀ ਐਨਰਜੀ, ਆਪਣੀ ਆਤਮਾ, ਆਪਣੀ ਅੰਸ਼ ਖਿੱਚ ਲੈਣ, ਇੱਕ ਘੜੀ ਮਾਤਰ ਵੀ ਜੀਵਿਆ ਨਹੀਂ ਜਾਂਦਾ। ਸਰੀਰ ਬੈਠਾ ਹੋਵੇ ਜਾਂ ਖਲੋਤਾ ਹੋਵੇ, ਉੱਥੇ ਦੜ ਕਰਦਾ ਡਿੱਗ ਜਾਂਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਸ ਵਾਹਿਗੁਰੂ ਜੀ ਦੀ ਜੋਤ ਤੋਂ ਬਿਨਾਂ ਇੱਕ ਘੜੀ ਮਾਤਰ ਵੀ ਪ੍ਰਤੱਖ ਜੀਉਣਾ ਵੀ ਨਹੀਂ ਹੁੰਦਾ ਹੈ। ਐਸੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜੇ ਸਦਾ ਸਦਾ ਵਾਸਤੇ ਵਿਸਰ ਜਾਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਰਹਿ ਨਾ, ਫਿਰ ਤੇ ਸਿਰਦਾ ਹੀ ਨਹੀਂ, ਫਿਰ ਤੇ ਪੁੱਗਦਾ ਹੀ ਨਹੀਂ, ਫਿਰ ਤੇ ਨਿਰਵਾਹ ਹੀ ਨਹੀਂ ਹੁੰਦਾ। ਸਦਾ ਵਾਸਤੇ ਵਿਸਰ ਜਾਣਾ ਤੇ ਬਹੁਤ ਵੱਡੀ ਗੱਲ ਆ। ਜੇ ਬਿੰਦ ਮਾਤਰ ਬਹੁਤ ਅਲਪਕਾਲ ਥੋੜਾ ਜਿਹਾ ਸਮਾਂ ਵੀ ਨਾਮ ਵਿਸਰ ਜਾਵੇ ਨਾ, ਫਿਰ ਸਰਦਾ ਨਹੀਂ। ਥੋੜਾ ਮਾਤਰ ਵੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਵਿਸਰ ਜਾਵੇ, ਆਖਾ ਜੀਵਾ ਵਿਸਰੈ ਮਰ ਜਾਓ, ਵਿਸਰ ਜਾਣਾ ਹੀ ਮੌਤ ਤੇ ਜਪਦੇ ਰਹਿਣਾ ਹੀ ਜੀਵਨ
1: ਹੈ।
0: ਮਹਾਰਾਜ ਕੋਈ ਪਦਾਰਥ ਮੰਗੀਏ ਨਾ ਮਿਲੇ ਤੇ ਮਨ ਵਿੱਚ ਰੋਸਾ ਆ ਹੀ ਜਾਂਦਾ ਨਾ। ਪਰਮੇਸ਼ਰ ਜੀ ਤੋਂ ਇਹ ਦਾਤ ਮੰਗੀ ਸੀ, ਮੈਨੂੰ ਦਿੱਤੀ ਹੋਈ ਨਹੀਂ, ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਤਿਸ ਪਰਮੇਸ਼ਰ ਜੀ ਦੇ ਨਾਲ ਮਨ ਵਿੱਚ ਕਾਹਦਾ ਰੋਸਾ ਕਰਨਾ, ਕਿਉਂ ਰੁਸ ਰੁਸ ਕੇ ਬੈਠਣਾ ਹੈ? ਜਿਸ ਪਰਮੇਸ਼ਰ ਜੀ ਨੂੰ ਹਰ ਵੇਲੇ ਸਾਡੀ ਚਿੰਤਾ ਹੈ, ਸਾਡੇ ਖਾਣ ਦੀ, ਪੀਣ ਦੀ, ਪਹਿਨਣ ਦੀ, ਹੰਢਾਉਣ ਦੀ, ਜਿਉਣ ਦੀ, ਰਹਿਣ ਦੀ, ਮਕਾਨ ਦੀ, ਸੰਬੰਧੀਆਂ ਦੀ, ਸਰਬਤ ਪ੍ਰਕਾਰ ਪਰਮੇਸ਼ਰ ਜੀ ਨੂੰ ਚਿੰਤਾ ਨਾ। ਦਸ ਵਸਤੂ ਲੈ ਪਾਸ਼ਾ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀਹਰ ਲੇ, ਤਉ ਮੂੜਾ ਕਹੋ ਕਹਾ ਕਰੇ। ਦਸ ਵਸਤੂਆਂ ਅਰਥਾਤ ਬਹੁਤ ਪਦਾਰਥ ਲੈ ਕੇ ਤੇ ਪਿੱਛੇ ਪਾ ਲੈਂਦਾ, ਭੁੱਲ ਜਾਂਦਾ ਕਿ ਮੈਨੂੰ ਪਰਮੇਸ਼ਰ ਨੇ ਦਿੱਤੇ ਨੇ, ਤੇ ਇੱਕ ਵਸਤੂ ਨਾ ਮਿਲੇ ਤੇ ਫਿਰ ਵਿਗਾੜ ਕਰ ਲੈਂਦਾ, ਭਰੋਸਾ ਗਵਾ ਲੈਂਦਾ, ਰੱਬ ਦੇ ਦਰ ਤੋਂ ਨਹੀਂ ਮਿਲਿਆ, ਸਤਿਗੁਰੂ ਜੀ ਦੇ ਦਰ ਤੋਂ ਨਹੀਂ ਮਿਲਿਆ, ਚੱਲ ਦੰਬੀ ਪਖੰਡੀ ਕੋ ਜਾ ਕੇ ਆਈਏ, ਚੱਲ ਫਲਾਣੀ ਕਬਰ ਦੀ ਬੜੀ ਗੱਲ ਸੁਣੀ ਦੀ ਹੈ, ਉੱਥੇ ਜਾਣ ਵਾਲਿਆਂ ਦੀਆਂ ਕਾਮਨਾਵਾਂ ਪੂਰੀਆਂ ਹੋਦੀਆਂ, ਉੱਥੋਂ ਲੈ ਆਈਏ, ਇੱਕ ਵਸਤੂ ਕਰਕੇ ਵਿਗਾੜ ਪਾ ਲੈਂਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇੱਕ ਵਸਤੂ ਜਿਹੜੀ ਮੰਗਦਾ ਜੇ ਪਰਮੇਸ਼ਰ ਉਹ ਵੀ ਨਾ ਦੇਵੇ, ਜਿਹੜੀਆਂ ਦਸ ਵਸਤੂਆਂ ਭਾਵ ਬਹੁਤ ਪਦਾਰਥ ਪਹਿਲਾਂ ਦਿੱਤੇ ਨੇ ਉਹ ਵੀ ਸਾਰੇ ਤੇਰੇ ਤੋਂ ਖੋਹ ਲਵੇ, ਤੈਨੂੰ ਸੜਕ ਤੇ ਲੈ ਆਵੇ, ਤੈਨੂੰ ਕੰਗਾਲ ਕਰ ਦੇਵੇ, ਦੱਸ ਫਿਰ ਰੱਬ ਦਾ ਕੀ ਵਿਗਾੜ ਲਵੇਗਾ? ਜਿਸ ਇੱਕ ਮਨ ਕਰਕੇ ਪਰਮੇਸ਼ਰ ਜੀ ਤੋਂ ਵਿਗਾੜ ਪਾਉਂਦਾ ਹੈ, ਪਰਮੇਸ਼ਰ ਜੀ ਦੇ ਨਾਲ ਮਨ ਕਰਕੇ ਤੇ ਵਿਗਾੜ ਪਾਇਆ, ਜੇ ਦਸ ਦੁਆਰਿਆਂ ਵਾਲਾ ਸਰੀਰ ਹੀ ਤੇਰੇ ਤੋਂ ਖੋਹ ਲੈਣ, ਤੈਨੂੰ ਮੌਤ ਦੇ ਦੇਣ, ਤੇ ਦੱਸ ਪਰਮੇਸ਼ਰ ਜੀ ਦਾ ਕੀ ਵਿਗਾੜ ਦੇਵੇਂਗਾ? ਕੁਛ ਨਹੀਂ ਵਿਗਾੜ ਸਕਦਾ ਨਾ। ਖਾਣ ਪਾਣ ਪਹਿਰਾਣ ਦੀ ਚਿੰਤਾ ਸਾਰੀ ਜਿਸ ਪਰਮੇਸ਼ਰ ਜੀ ਨੂੰ ਹੈ, ਉਸ ਦਾ ਅੰਮ੍ਰਿਤ ਨਾਮ ਕਿਉਂ ਭੁੱਲਣਾ ਹੈ? ਉਸ ਦੇ ਅੰਮ੍ਰਿਤ ਦੇ ਨਾਮ ਦੇ ਜਪ ਨੂੰ ਕਿਉਂ ਵਿਸਾਰਨਾ ਹੈ? ਭਾਈ ਉਸ ਦੇ ਅੰਮ੍ਰਿਤ ਨਾਮ ਨੂੰ ਕਦੇ ਵਿਸਾਰਨਾ ਨਾ ਕਰੀਏ, ਜਿਹੜੇ ਪਰਮੇਸ਼ਰ ਜੀ ਸਾਡੇ ਖਾਣ ਪਾਣ ਪਹਿਰਾਣ ਦੀ ਚਿੰਤਾ ਕਰਦੇ ਨੇ। ਮਨ ਵਿੱਚ ਰੋਸਾ ਆ ਜਾਂਦਾ ਨਾ, ਫਲਾਨੀ ਵਸਤੂ ਮੰਗੀ ਸੀ ਮੈਨੂੰ ਤੇ ਮਿਲੀ ਨਹੀਂ। ਸਾਧ ਸੰਗਤ ਜੀ ਘਰ ਦੇ ਵਿੱਚ ਸਾਰਿਆਂ ਦੇ ਬੱਚੇ ਨੇ ਨਾ, ਮਾਤਾ ਪਿਤਾ ਇਸ ਅਵਸਥਾ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਨੇ। ਬੱਚਾ ਕਈ ਚੀਜ਼ਾਂ ਮਾਤਾ ਪਿਤਾ ਤੋਂ ਮੰਗਦਾ ਹੈ, ਤੇ ਮਾਤਾ ਪਿਤਾ ਲੱਗਦੇ ਚਾਰੇ ਆਪਣੇ ਬੱਚੇ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੇ ਨੇ, ਚਾਹੇ ਉਹ ਸਕੂਲ ਦੀ ਫੀਸ ਹੈ, ਚਾਹੇ ਵਰਦੀ ਹੈ, ਸਕੂਲ ਜਾਣ ਵਾਸਤੇ ਸਾਈਕਲ ਹੈ, ਚਾਹੇ ਥੋੜ੍ਹਾ ਬੱਚਾ ਵੱਡਾ ਹੋ ਗਿਆ ਤੇ ਚਾਹੇ ਬਾਈਕ ਹੈ, ਚਾਹੇ ਸਵਾਰੀ ਹੈ, ਚਾਹੇ ਸਾਧ ਸੰਗਤ ਜੀ ਖਾਣ ਪੀਣ ਦੀ ਕੋਈ ਇੱਛਾ ਅਨੁਸਾਰ ਪਦਾਰਥ ਬੱਚਾ ਮੰਗੇ ਨਾ, ਤੇ ਮਾਤਾ ਪਿਤਾ ਸਰਬਤ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਯੂਨੀਫਾਰਮ ਤੋਂ ਇਲਾਵਾ ਬਾਕੀ ਦੇ ਕੱਪੜੇ ਪਹਿਨਣ ਵਾਸਤੇ ਸਰਬਤ ਪ੍ਰਕਾਰ ਦੀਆਂ ਖੁਸ਼ੀਆਂ ਦਾ ਧਿਆਨ ਰੱਖਦੇ ਨੇ। ਬੱਚਾ ਹੋਵੇ ਛੋਟਾ, ਬੱਚਾ ਹੋਵੇ 10-12 ਸਾਲ ਦਾ, ਤੇ ਪਿਤਾ ਨੂੰ ਆਖੇ ਪਿਤਾ ਜੀ ਮੈਂ ਬੁਲਟ ਲੈਣਾ, ਮੈਨੂੰ ਤੇ ਬਾਈਕ ਚਾਹੀਦੀ ਏ, ਤੇ ਸਾਧ ਸੰਗਤ ਜੀ ਭਾਵੇਂ

0: ਪਿਤਾ ਲਗਜ਼ਰੀ ਕਾਰ ਲੈ ਕੇ ਦੇਣ ਦੀ ਸਮਰੱਥਾ ਰੱਖਦਾ ਹੋਵੇ ਪਰ ਬੱਚੇ ਨੂੰ ਬੁਲਟ ਲੈ ਕੇ ਬਾਈਕ ਲੈ ਕੇ ਨਹੀਂ ਦਿੰਦਾ ਕਿਉਂਕਿ ਬੱਚੇ ਦੀ ਯੋਗਤਾ ਹੀ ਨਹੀਂ, ਇੰਨੀ ਉਮਰ ਵਿੱਚ ਚਲਾਉਣ ਦੀ ਸਮਝ ਨਹੀਂ, ਟ੍ਰੈਫਿਕ ਦੇ ਰੂਲਸ ਦਾ ਪਤਾ ਨਹੀਂ, ਕਿਸੇ ਦੇ ਵਿੱਚ ਮਾਰੇਗਾ ਜਾਂ ਕਿਸੇ ਦੇ ਪਾਸੋਂ ਸੱਟ ਖਾ ਕੇ ਘਰ ਆਵੇਗਾ ਇਹ ਵੀ ਨਹੀਂ ਪਤਾ ਆਵੇਗਾ ਕਿ ਨਹੀਂ ਆਵੇਗਾ। ਪਿਤਾ ਦੀ ਕਿੰਨੀ ਵੀ ਯੋਗਤਾ ਹੋਵੇ ਪਰ ਜੇ ਬਾਲਕ ਹੀ ਅਣਜਾਣ ਹੈ, ਬਾਲਕ ਦੀ ਯੋਗਤਾ ਨਹੀਂ, ਤੇ ਫਿਰ ਪਿਤਾ ਪਦਾਰਥ ਉਹ ਨਹੀਂ ਦਿੰਦਾ। ਇਸੇ ਪ੍ਰਕਾਰ ਜਿਸ ਪਦਾਰਥ ਨੂੰ ਮੰਗਣ ਵਾਲੇ ਦੀ ਯੋਗਤਾ ਹੀ ਨਹੀਂ, ਸੇਵਾ ਥੋੜੀ ਮੰਗਣ ਬਹੁਤਾ ਤੇ ਪਰਮੇਸ਼ਰ ਜੀ ਨਹੀਂ ਦਿੰਦੇ। ਇਸੇ ਪ੍ਰਕਾਰ ਪਦਾਰਥ ਜੀਵ ਉਹ ਮੰਗਦਾ ਹੋਵੇ ਜਿਸ ਪਦਾਰਥ ਨੂੰ ਪ੍ਰਾਪਤ ਕਰਕੇ ਉਸਦਾ ਭਲਾ ਨਾ ਹੋਣਾ ਹੋਵੇ, ਬੁਰਾ ਹੋ ਜਾਣਾ ਹੋਵੇ, ਤੇ ਪਰਮੇਸ਼ਰ ਜੀ ਫਿਰ ਉਹ ਵੀ ਪਦਾਰਥ ਨਹੀਂ ਦਿੰਦੇ। ਇਸ ਕਰਕੇ ਰੋਸਾ ਨਹੀਂ ਕਰਨਾ ਚਾਹੀਦਾ, ਸਮਝਣਾ ਚਾਹੀਦਾ ਜਾਂ ਤੇ ਇਸ ਪਦਾਰਥ ਤੋਂ ਮੈਨੂੰ ਸੁੱਖ ਨਹੀਂ ਮਿਲਣਾ, ਪਰਮੇਸ਼ਰ ਜੀ ਨੇ ਤਾਂ ਨਹੀਂ ਦਿੱਤਾ, ਜਾਂ ਫਿਰ ਮੇਰੀ ਯੋਗਤਾ ਹੀ ਨਹੀਂ ਤਾਂ ਨਹੀਂ ਦਿੱਤਾ। ਸਾਧ ਸੰਗਤ ਜੀ, ਪਰਮੇਸ਼ਰ ਜੀ ਵਿੱਚ ਦੋਸ਼ ਨਹੀਂ ਆਰੋਪਣ ਕਰਨਾ ਚਾਹੀਦਾ। ਜਿਸ ਠਾਕੁਰ ਸਿਓ ਨਾ ਹੀ ਚਾਰਾ ਤਾਂ ਕਉ ਕੀਜੈ ਸਾਧ ਨਮਸਕਾਰਾ, ਤਿਸ ਸਿਓ ਕਿਉ ਮਨ ਰੂਸੀਐ ਜਿਸ ਹੈ ਹਮਾਰੀ ਚਿੰਦ। ਹੇ ਮਨਾ, ਜਿਸ ਪਰਮੇਸ਼ਰ ਜੀ ਨੂੰ ਸਾਡੇ ਖਾਣ ਪਾਨ ਪਹਿਰਾਨ ਦੀ ਸਦਾ ਹੀ ਚਿੰਤਾ ਹੈ, ਇਸ ਪਰਮੇਸ਼ਰ ਜੀ ਦੇ ਨਾਲ ਕਿਉਂ ਰੋਸਾ ਕਰਨਾ ਨਹੀਂ ਕਰਨਾ ਚਾਹੀਦਾ।
1: ਮਹੱਲਾ ਚੌਥਾ।
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ਾਂ ਭਰੇ ਬਚਨ ਕਰਦੇ ਹਨ।
1: ਸਾਵਣ ਆਇਆ ਚਿਮ ਚਿਮਾ,
0: ਭਾਈ ਜਿਸ ਪ੍ਰਕਾਰ ਗਰਮੀ ਪਈ ਹੋਵੇ, ਔੜ ਲੱਗੀ ਹੋਵੇ, ਤਪਸ਼ ਪੈਂਦੀ ਹੋਵੇ, ਸੋਕਾ ਪਿਆ ਹੋਵੇ, ਭੁੱਖ ਮਰੀ ਪਈ ਹੋਵੇ, ਕਾਲ ਪਿਆ ਹੋਵੇ, ਤੇ ਵਰਖਾ ਹੋ ਜਾਵੇ, ਮੀਂਹ ਪੈ ਜਾਵੇ, ਠੰਡ ਵਰਤ ਜਾਂਦੀ ਹੈ, ਮੀਂਹ ਪਿਆ ਪਰਮੇਸ਼ਰ ਪਾਇਆ, ਜੀਏ ਜੰਤ ਸਭ ਸੁਖੀ ਵਸਾਇਆ। ਇਸੇ ਪ੍ਰਕਾਰ ਜਦੋਂ ਔੜ ਲੱਗ ਜਾਂਦੀ ਏ, ਧਰਤੀ ਦੇ ਅੰਦਰ ਜ਼ਮੀਨ ਦਾ ਪਾਣੀ ਨੀਵਾਂ ਚੱਲਿਆ ਜਾਂਦਾ, ਤਲਾਬ ਸੁੱਕ ਜਾਂਦੇ ਨੇ, ਦਰਿਆਵਾਂ ਨਦੀਆਂ ਦਾ ਪਾਣੀ ਘੱਟ ਜਾਂਦਾ ਨਾ, ਇਤਨੇ ਸਮੇਂ ਨੂੰ ਰੁੱਤ ਬਦਲਦੀ ਏ, ਸਾਉਣ ਦਾ ਮਹੀਨਾ ਆਉਂਦਾ ਹੈ, ਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ, ਸਾਵਣ ਆਇਆ ਚਿਮ ਚਿਮਾ, ਫਿਰ ਚਿਮ ਚਿਮ ਕਰਕੇ ਥੰਮ ਥੰਮ ਕਰਕੇ ਜਲ ਦੀ ਵਰਖਾ ਹੁੰਦੀ ਹੈ।
1: ਗੁਰਮੁਖ ਨਾਮ ਧਿਆਏ,
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਐਵੇਂ ਜੀਵਾਂ ਨੂੰ ਜੂਨੀਆਂ ਵਿੱਚ ਭਟਕਦਿਆਂ ਨੂੰ ਦੁੱਖ ਪ੍ਰਾਪਤ ਹੋਏ, ਨਾਮ ਦੀ ਔੜ ਲੱਗ ਗਈ, ਮਨਮੁਖਤਾਈ ਦੀ ਖੁਸ਼ਕੀ ਮਨਾਂ ਵਿੱਚ ਪੈ ਗਈ, ਦੁੱਖ ਭੋਗਦਿਆਂ ਭੋਗਦਿਆਂ ਬਹੁਤ ਖੁਆਰ ਹੋਏ, ਤੇ ਪਰਮੇਸ਼ਰ ਜੀ ਨੇ ਕਿਰਪਾਲਤਾ ਕਰ ਦਿੱਤੀ, ਸਾਉਣ ਦਾ ਮਹੀਨਾ ਕਿਹੜਾ, ਇਹ ਮਨੁੱਖਾ ਜਨਮ ਬਖਸ਼ ਦਿੱਤਾ। ਮਨੁੱਖਾ ਜਨਮ ਦੇ ਅੰਦਰ ਸਾਉਣ ਦਾ ਮਹੀਨਾ ਕਿਹੜਾ ਹੈ, ਜੋ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਸ਼ੌਕ ਦੀ ਅਵਸਥਾ ਬਖਸ਼ਿਸ਼ ਕਰ ਦਿੱਤੀ ਏ, ਤੇ ਜਿਨ੍ਹਾਂ ਦੇ ਮਨ ਅੰਦਰ ਸ਼ੌਕ ਪੈਦਾ ਹੋ ਗਿਆ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਈਏ, ਸਾਵਣ ਆਇਆ ਚਿਮ ਚਿਮਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੱਦਲ ਰੂਪ ਹੋ ਕਰਕੇ ਇਹਨਾਂ ਕਿਰਪਾ ਦੇ ਤੇ ਉਪਦੇਸ਼ ਰੂਪੀ ਚਿਮ ਚਿਮ ਅੰਮ੍ਰਿਤ ਵਰਖਾ ਨਾਮ ਬਾਣੀ ਦੀ ਕਰਦੇ ਹਨ, ਕਥਾ ਦੁਆਰਾ, ਕੀਰਤਨ ਦੁਆਰਾ, ਬਾਣੀ ਦੁਆਰਾ, ਨਾਮ ਦੁਆਰਾ, ਇਸੇ ਪ੍ਰਕਾਰ ਸ੍ਰੀ ਖੰਡ ਪਾਠ, ਸਹਿਜ ਪਾਠ ਦੁਆਰਾ, ਉਪਦੇਸ਼ ਦੁਆਰਾ ਚਿਮ ਚਿਮਾ ਥੰਮ ਥੰਮ ਕੇ ਅੰਮ੍ਰਿਤ ਨਾਮ ਦੀ ਵਰਖਾ ਕਰਦੇ ਹਨ।
1: ਹਰ ਗੁਰਮੁਖ ਨਾਮ ਧਿਆਏ,
0: ਭਾਈ ਇਸ ਪ੍ਰਕਾਰ ਜਿਹੜੇ ਗੁਰਮੁਖ ਜਨ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਂਦੇ ਹਨ।
1: ਦੁੱਖ ਭੁੱਖ ਕਾਲਾ ਸਭ ਚੁਕਾਏ ਸੀ,
0: ਜਿਸ ਪ੍ਰਕਾਰ ਮੀਂਹ ਪੈਣ ਦੇ ਨਾਲ ਪਿਆਸ ਦਾ ਤੇ ਗਰਮੀ ਦਾ ਦੁੱਖ ਚੱਲਿਆ ਜਾਂਦਾ ਹੈ, ਮੀਂਹ ਪੈਣ ਦੇ ਨਾਲ ਫਸਲਾਂ ਹੁੰਦੀਆਂ ਨੇ ਤੇ ਰਜਵਾਂ ਭੋਜਨ ਮਿਲਦਾ ਹੈ, ਭੁੱਖ ਦਾ ਦੁੱਖ ਵੀ ਚੱਲਿਆ ਜਾਂਦਾ ਹੈ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਜਿਹੜਾ ਝੋਰਾ ਹੁੰਦਾ ਨਾ ਕਿਸਾਨਾਂ ਨੂੰ, ਕਿਧਰੇ ਫਸਲ ਸੋਕੀ ਨਾ ਜਾਵੇ ਜੇ ਮੀਂਹ ਨਾ ਪਿਆ, ਤੇ ਮੀਂਹ ਪੈ ਜਾਵੇ ਉਹ ਝੋਰਾ ਵੀ ਚੱਲਿਆ ਜਾਂਦਾ ਹੈ। ਸੋ ਇਸੇ ਪ੍ਰਕਾਰ
1: ਭੁੱਖ ਕਾੜਾ ਸਭ ਚੁਕਾਏ ਸੀ,
0: ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦੇ ਗੁਰ ਉਪਦੇਸ਼ ਦੀ ਵਰਖਾ ਹੋਈ ਹੈ ਨਾ, ਸਤਿਗੁਰੂ ਜੀ ਨੇ ਉਹਨਾਂ ਦੇ ਜਨਮ ਅਤੇ ਮਰਨ ਦੇ ਦੁੱਖ ਨੂੰ ਵੀ ਮੇਟ ਦਿੱਤਾ ਹੈ। ਇਸੇ ਪ੍ਰਕਾਰ ਸੰਸਾਰ ਤੋਂ ਲੈ ਕਰਕੇ ਬ੍ਰਹਮ ਲੋਕ ਤੱਕ ਦੇ ਪਦਾਰਥਾਂ ਦੀ ਭੁੱਖ ਨੂੰ ਵੀ ਮੇਟ ਦਿੱਤਾ ਹੈ, ਤੇ ਪਰਮੇਸ਼ਰ ਜੀ ਦੇ ਨਾਲੋਂ ਵਿਛੋੜੇ ਦਾ ਜਿਹੜਾ ਝੋਰਾ ਸੀ ਨਾ, ਉਸ ਝੋਰੇ ਨੂੰ ਵੀ ਮੇਟ ਦਿੱਤਾ ਹੈ, ਸਭ ਚੁਕਾਏ ਸੀ। ਇਵੇਂ ਦੁੱਖ, ਭੁੱਖ ਤੇ ਝੋਰੇ ਸਾਰੇ ਪਰਮੇਸ਼ਰ ਜੀ ਨੇ ਗੁਰਮੁਖਾਂ ਦੇ ਚੁੱਕ ਦਿੱਤੇ ਹਨ, ਮੇਟ ਦਿੱਤੇ ਹਨ। ਜਿਸ ਵੇਲੇ ਸਤਿਗੁਰੂ ਜੀ ਨੇ ਕਿਰਪਾ ਰੂਪੀ ਬੱਦਲ ਹੋ ਕਰਕੇ ਅੰਮ੍ਰਿਤ ਉਪਦੇਸ਼ ਦੀ ਸ਼ਹਿਬਰ ਲਾ ਕਰਕੇ ਅੰਮ੍ਰਿਤ ਜਲ ਦਿੱਤਾ ਨਾ, ਸ਼ੁਭ ਗੁਣਾਂ ਦੀ ਹਰਿਆਵਲਤਾ ਹਿਰਦੇ ਰੂਪੀ ਭੂਮੀ ਦੇ ਵਿੱਚ ਹੋ ਗਈ, ਸਤ ਸੰਤੋਖ, ਦਇਆ, ਧਰਮ ਵਿਚਾਰ, ਦੈਵੀ ਸੰਪਦਾ ਦੀ ਖੇਤੀ ਹਰੀ ਭਰੀ ਹੋ ਗਈ, ਪਰਮੇਸ਼ਰ ਜੀ ਦੇ ਮਿਲਾਪ ਦਾ ਸੁੱਖ ਪ੍ਰਾਪਤ ਹੋ ਗਿਆ, ਜਿਹੜਾ ਵਿਛੋੜੇ ਦਾ ਝੋਰਾ ਸੀ ਉਹ ਸਾਰਾ ਮਿਟ ਗਿਆ। ਇਵੇਂ ਸਤਿਗੁਰੂ ਜੀ ਕਿਰਪਾਲਤਾ ਕਰਕੇ ਅੰਮ੍ਰਿਤ ਨਾਮ ਦੀ ਸ਼ਹਿਬਰ ਕਿਰਪਾ ਰੂਪੀ ਬੱਦਲ ਹੋ ਕਰਕੇ ਨਾਮ ਬਾਣੀ ਦੁਆਰਾ ਲਾਉਂਦੇ ਹਨ। ਪਰ ਤਖ ਮੀਂਹ ਪੈਣੇ ਦੇ ਨਾਲ ਔੜ ਹਟ ਜਾਂਦੀ ਹੈ ਧਰਤੀ ਦੀ ਤੇ ਸਾਰੀ ਧਰਤੀ ਦੇ ਉੱਪਰ ਹਰਿਆਵਲਤਾ ਹੁੰਦੀ ਹੈ।
1: ਜੰਮਿਆ ਬੋਹਲ ਲਾ,
0: ਫਿਰ ਬੀਜੇ ਹੋਏ ਬੀਜ ਜਿਹੜੇ ਨੇ ਅੰਨ ਰੂਪ ਹੋ ਕਰਕੇ ਜੰਮਿਆ ਜੰਮਦਾ ਫਸਲਾਂ ਹਰਿਆਵਲਤਾ ਦੇ ਸਹਿਤ ਹੁੰਦੀਆਂ ਨੇ। ਵੱਡਾ ਭਾਰੀ ਫਲ ਲੱਗਦਾ ਹੈ, ਉਹਨਾਂ ਫਸਲਾਂ ਦੇ ਫਲ ਤੋਂ ਬੋਹਲ ਲੱਗ ਜਾਂਦੇ ਨੇ। ਜਿਹੜਾ ਦਾਣਿਆਂ ਦਾ ਢੇਰ ਲੱਗਦਾ ਤੇ ਇਸਨੂੰ ਬੋਹਲ ਕਿਹਾ ਜਾਂਦਾ। ਜਿਵੇਂ ਝੋਨਾ ਝਾੜਿਆ ਜਾਂਦਾ ਕਹਿੰਦੇ ਬੜਾ ਵੱਡਾ ਬੋਹਲ ਲੱਗਾ, ਕਣਕ ਦਾ ਝਾੜ ਆਉਂਦਾ ਕਹਿੰਦੇ ਦਾਣਿਆਂ ਦਾ ਬੋਹਲ ਲੱਗ ਗਿਆ। ਦਾਣਿਆਂ ਦੇ ਢੇਰ ਨੂੰ ਬੋਹਲ ਕਿਹਾ ਜਾਂਦਾ ਹੈ ਭਾਈ, ਫਸਲ ਤੋਂ ਬੋਹਲ ਲੱਗ ਜਾਂਦਾ ਹੈ, ਬਹੁਤਾ ਫਲ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ
1: ਧਰਤ ਭਾਈ ਹਰਿਆਵਲੀ,
0: ਭਾਈ ਗੁਰਮੁਖਾਂ ਦੀ ਜਿਹੜੀ ਬੁੱਧੀ ਰੂਪੀ ਧਰਤੀ ਹੈ ਨਾ, ਗੁਰ ਉਪਦੇਸ਼ ਦੀ ਵਰਖਾ ਕਰਕੇ ਦੈਵੀ ਗੁਣਾਂ ਦੀ ਸੰਪਦਾ ਕਰਕੇ ਬਹੁਤੀ ਹਰਿਆਵਲਤਾ ਦੇ ਸਹਿਤ ਹੁੰਦੀ ਹੈ।
1: ਸਭ ਧਰਤ ਭਈ ਹਰਿਆਵਲੀ,
0: ਇਸ ਪ੍ਰਕਾਰ ਜੀਵਾਂ ਦੀ ਗੁਰਮੁਖਾਂ ਦੀ ਸਭ ਸਾਰੇ ਸ਼ੁਭ ਗੁਣਾਂ ਕਰਕੇ ਅੰਤਹਿਕਰਨ ਰੂਪੀ ਜਿਹੜੀ ਭੂਮੀ ਹੈ ਉਹ ਵੀ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹੋਈ ਹੈ।
1: ਜੰਮਿਆ ਬੋਹਲ ਲਾ,
0: ਭਾਈ ਨਾਮ ਰੂਪੀ ਅੰਨ ਉਹਨਾਂ ਦੇ ਹਿਰਦੇ ਰੂਪੀ ਅੰਤਸ਼ਕਰਨ ਰੂਪੀ ਭੂਮੀ ਦੇ ਵਿੱਚ ਬਹੁਤਾ ਜੰਮਿਆ ਹੈ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪੀ ਫਲ ਦਾ ਬੋਲ ਉਹਨਾਂ ਦੇ ਹਿਰਦੇ ਵਿੱਚ ਹੀ ਲੱਗ ਗਿਆ ਹੈ।
1: ਹਰ ਅਚਿੰਤ ਬੁਲਾਵੇ ਕਿਰਪਾ ਕਰ,
0: ਹਰੀ ਪਰਮੇਸ਼ਰ ਜੀ ਤਿੰਨਾਂ ਗੁਰਮੁਖਾਂ ਨੂੰ ਅਚਿੰਤੇ ਹੀ ਚਿੰਤਾ ਤੋਂ ਰਹਿਤ ਹੀ ਦਇਆ ਦ੍ਰਿਸ਼ਟੀ ਕਰਕੇ ਸਰੂਪ ਰੂਪੀ ਘਰ ਦੇ ਵਿੱਚ ਬੁਲਾਉਂਦੇ ਹਨ।
1: ਹਰ ਆਪੇ ਪਾਵੇ ਥਾਏ,
0: ਤੇ ਹਰੀ ਪਰਮੇਸ਼ਰ ਜੀ ਗੁਰਮੁਖ ਜਨਾਂ ਦੀ ਕੀਤੀ ਹੋਈ ਘਾਲ ਕਮਾਈ ਆਪੇ ਹੀ ਥਾਏ ਪਾਉਂਦੇ ਨੇ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਹਰ ਆਪੇ ਪਾਵੈ ਥਾਏ। ਹਰੀ ਪਰਮੇਸ਼ਰ ਜੀ ਉਹਨਾਂ ਗੁਰਮੁਖ ਜਨਾਂ ਨੂੰ ਸਰੂਪ ਰੂਪੀ ਥਾਂ ਦੇ ਅੰਦਰ ਪਾ ਲੈਣਾ ਕਰਦੇ ਨੇ, ਅਥਵਾ ਆਪਣੇ ਸੱਚਖੰਡ ਰੂਪੀ ਦਰਬਾਰ ਦੇ ਅੰਦਰ ਥਾਏ ਥਾਂ ਦੇਣਾ ਕਰਦੇ ਹਨ, ਆਪ ਹੀ ਸੱਚਖੰਡ ਰੂਪੀ ਖਜ਼ਾਨੇ ਦੇ ਅੰਦਰ ਪਾ ਲੈਂਦੇ ਹਨ ਜੀਓ।
1: ਧਿਆਵਹੋ ਸੰਤ ਜਨ ਹੋ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ਾਂ ਭਰੇ ਬਚਨ ਕਰਦੇ ਨੇ ਸਾਰਿਆਂ ਸਿੱਖਾਂ ਨੂੰ, ਸਾਰਿਆਂ ਜੀਵਾਂ ਨੂੰ, ਸਾਰਿਆਂ ਗੁਰਮੁਖਾਂ ਨੂੰ, ਸਾਰੀਆਂ ਇਸਤਰੀਆਂ ਪੁਰਖਾਂ ਨੂੰ ਇਕੱਠਾ ਉਪਦੇਸ਼ ਦਿੰਦੇ ਨੇ। ਹਰ ਤਿਸਹਿ ਧਿਆਵਹੋ ਸੰਤ ਜਨ ਹੋ, ਹੇ ਸੰਤ ਜਨੋ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਾਰੇ ਧਿਆਉਣਾ ਕਰੋ। ਸਾਧ ਸੰਗਤ ਜੀ, ਇੱਕ ਹੋਸ਼ੀ ਮਤ ਵਾਲੇ ਥੋੜ੍ਹੀ ਮਤ ਵਾਲੇ ਐਸੇ ਨੇ ਜਿਹੜੇ ਕਹਿੰਦੇ ਨੇ ਦਸ ਗੁਰੂ ਹੀ ਸੰਤ ਨੇ ਅਤੇ ਦਸ ਗੁਰੂ ਹੀ ਸਾਧ ਨੇ, ਦਸ ਗੁਰੂਆਂ ਤੋਂ ਬਿਨਾਂ ਨਾ ਕੋਈ ਸੰਤ ਹੈ ਅਤੇ ਨਾ ਕੋਈ ਸਾਧ ਹੈ। ਸਾਧ ਸੰਗਤ ਜੀ, ਨਿਰਣਾ ਗੁਰਬਾਣੀ ਤੋਂ ਕਰਕੇ ਦੇਖ ਲਓ, ਸਤਿਗੁਰੂ ਜੀ ਬਚਨ ਕਰਦੇ ਨੇ ਹਰ ਨਾਮ ਧਿਆਵਹੁ ਸੰਤ ਜਨ ਹੋ। ਇੱਕ ਤੇ ਤੱਤੇ ਨੂੰ ਔਂਕੜ ਨਹੀਂ, ਤੱਤੇ ਨੂੰ ਔਂਕੜ ਹੋਵੇ ਤੇ ਇੱਕ ਸੰਤ ਦਾ ਵਾਚਕ ਹੋਵੇ, ਤੱਤਾ ਮੁਕਤਾ ਏ ਤੇ ਬਹੁ ਗਿਣਤੀ ਦਾ ਵਾਚਕ ਬਹੁਤੇ ਸੰਤ। ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਉਚਾਰ ਰਹੇ ਨੇ, ਬਾਣੀ ਰਚ ਰਹੇ ਨੇ, ਪਹਿਲੇ ਤਿੰਨ ਸਤਿਗੁਰੂ ਜੀ ਭਾਣਾ ਵਰਤਾ ਕੇ ਸੱਚਖੰਡ ਆਪਣੇ ਨਿੱਜ ਦੇਸ਼ ਨਿੱਜ ਸਰੂਪ ਵਿੱਚ ਜਾ ਚੁੱਕੇ ਨੇ, ਅਤੇ ਪੰਜਵੇਂ ਪਾਤਸ਼ਾਹ ਜੀ ਹਾਲੇ ਗੁਰੂ ਨਹੀਂ ਬਣੇ, ਅਗਲੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਨਹੀਂ ਹੋਏ, ਫਿਰ ਸਤਿਗੁਰੂ ਗੁਰੂ ਰਾਮਦਾਸ ਜੀ ਕਿਹੜੇ ਗੁਰੂ ਨੂੰ ਉਪਦੇਸ਼ ਦੇ ਰਹੇ ਨੇ ਸੰਤ ਕਹਿ ਕੇ? ਭਾਈ ਇਹ ਭੁੱਲ ਹੈ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਦਸ ਗੁਰੂਆਂ ਤੋਂ ਬਿਨਾਂ ਕੋਈ ਸੰਤ ਅਤੇ ਸਾਧ ਹੋਇਆ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੰਨਾ ਸਾਸ ਗਿਰਾਸ ਨਾ ਵਿਸਰਿਆ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਭਾਵੇਂ ਉਹ ਬੱਚਾ ਏ, ਭਾਵੇਂ ਉਹ ਬਜ਼ੁਰਗ ਹੈ, ਭਾਵੇਂ ਉਹ ਇਸਤਰੀ ਏ, ਭਾਵੇਂ ਉਹ ਪੁਰਖ ਹੈ, ਜਿਸ ਨੂੰ ਅੰਮ੍ਰਿਤ ਨਾਮ ਕਦੇ ਵਿਸਰਦਾ ਨਹੀਂ ਉਸ ਨੂੰ ਸੰਤ ਆਖਿਆ। ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਜਿੱਥੇ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਉੱਥੇ ਸ਼ਸਤਰਾਂ ਦੀ ਦਾਤ ਵੀ ਦਿੱਤੀ ਏ, ਇਵੇਂ ਸੰਤ ਤੇ ਸਿਪਾਹੀ ਬਣਾਇਆ। ਸਤਿਗੁਰੂ ਜੀ ਦਾ ਤੇ ਪੂਰਾ ਸੰਤ ਸਿਪਾਹੀਆਂ ਦਾ ਹੀ ਪੰਥ ਹੈ, ਪੰਥ ਹੀ ਪ੍ਰਗਟ ਕੀਤਾ ਸੰਤ ਸਿਪਾਹੀਆਂ ਦਾ। ਤੇ ਜਿੱਥੇ ਸਾਧ ਸੰਗਤ ਵਿੱਚ ਗੁਰਸਿੱਖ ਪਿਆਰੇ ਜੁੜੇ ਹੋਣ ਨਾ, ਜਿਵੇਂ ਸਾਧ ਸੰਗਤ ਜੀ ਆਪ ਸਰਬਤ ਮਾਈ ਭਾਈ ਜੁੜ ਕੇ ਬੈਠੇ ਹੋ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਹੀ ਸੰਤ ਕਹਿੰਦੇ ਨੇ, ਕਿਉਂਕਿ ਸਾਰਿਆਂ ਦੀ ਮਨ ਦੀ ਅਵਸਥਾ ਸ਼ਾਂਤ ਹੈ। ਸਤ ਸੰਗਤ ਵਿੱਚ ਜਿੰਨੇ ਜੁੜ ਬੈਠੇ ਨੇ ਸਾਰੇ ਹੀ ਸੰਤ ਨੇ। ਹਜ਼ੂਰ ਬਚਨ ਕਰਦੇ ਨੇ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਾਂਤੀ ਦਾ ਉਪਦੇਸ਼ ਦਿਓ, ਤੇ ਹਜ਼ੂਰ ਫਰਮਾਉਂਦੇ ਨੇ ਹਰ ਤਿਸਹਿ ਧਿਆਵਹੁ ਸੰਤ ਜਨ ਹੋ, ਹੇ ਸੰਤ ਜਨੋ, ਹੇ ਗੁਰਸਿੱਖੋ, ਹੇ ਜਗਿਆਸੂਓ, ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸਦਾ ਸਦਾ ਧਿਆਉਣਾ ਕਰੋ।
1: ਅੰਤੇ ਲਾਏ ਛਡਾ,
0: ਜਿਹੜੇ ਪਰਮੇਸ਼ਰ ਜੀ ਅੰਤ ਕਾਲ ਜਮ ਦੀ ਫਾਹੀ ਦੇ ਵਿੱਚੋਂ ਵੀ ਛਡਾ ਲੈਂਦੇ ਹਨ।
1: ਹਰ ਕੀਰਤ ਭਗਤ ਆਨੰਦ ਹੈ,
0: ਭਾਈ ਹਰੀ ਪਰਮੇਸ਼ਰ ਜੀ ਦੀ ਭਗਤੀ ਕਰਨੇ ਦਾ ਤੇ ਕੀਰਤੀ ਹਰ ਜਸ ਕਰਨੇ ਦਾ ਵੱਡਾ ਭਾਰੀ ਆਨੰਦ ਹੈ।
1: ਸਦਾ ਸੁਖ ਵਸਾ ਮਨ ਆਏ,
0: ਤੇ ਜਦੋਂ ਹਰੀ ਪਰਮੇਸ਼ਰ ਜੀ ਦੀ ਕੀਰਤੀ ਤੇ ਪ੍ਰੇਮਾ ਭਗਤੀ ਕਰਦੇ ਰਵੋਗੇ, ਨਾਮ ਨੂੰ ਧਿਆਉਂਦੇ ਰਹੋਗੇ, ਸਤ ਸੰਗਤ ਦੇ ਨਾਲ ਮਿਲ ਕਰਕੇ ਜਪਦੇ ਦੇ ਜਪਾਉਂਦੇ ਰਹੋਗੇ ਸਤਨਾਮ
1: ਸ੍ਰੀ
0: ਵਾਹਿਗੁਰੂ, ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਸਦਾ ਸਦਾ ਵਾਸਤੇ ਹਰੀ ਪਰਮੇਸ਼ਰ ਜੀ ਹਿਰਦੇ ਦੇ ਵਿੱਚ ਆ ਕਰਕੇ ਵਸ ਜਾਣਗੇ ਜਿਹੜੇ ਸੁਖ ਸਰੂਪ ਹਨ।
1: ਗੁਰਮੁਖ ਨਾਮ ਅਰਾਧਿਆ,
0: ਜਿਹਨਾਂ ਗੁਰਮੁਖਾਂ ਨੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਅਰਾਧਿਆ ਹੈ,
1: ਦੁੱਖ ਭੁੱਖ ਲਹਿ
0: ਜਾਏ, ਉਹਨਾਂ ਦੇ ਸਾਰੇ ਜਨਮ ਮਰਨ ਦੇ ਦੁੱਖ ਤੇ ਲੋਕ ਅਤੇ ਪਰਲੋਕ ਦੇ ਪਦਾਰਥਾਂ ਦੀ ਭੁੱਖ ਲਹਿ ਜਾਏ, ਲਹਿ ਜਾਂਦੀ ਏ। ਨਾ ਜਨਮ ਮਰਨ ਦਾ ਦੁੱਖ ਰਹਿੰਦਾ, ਨਾ ਪਦਾਰਥਾਂ ਦੇ ਵਿਯੋਗ ਦਾ ਕਿਸੇ ਪ੍ਰਕਾਰ ਦੁੱਖ ਰਹਿੰਦਾ, ਤੇ ਨਾ ਪਦਾਰਥ ਪ੍ਰਾਪਤ ਕਰਨੇ ਦੀ ਦੀਰਘ ਕਾਲ ਤੱਕ ਜਿਹੜੀ ਇੱਛਾ ਬਣੀ ਰਹਿਣੀ ਏ, ਇਹ ਭੁੱਖ ਵੀ ਪਦਾਰਥਾਂ ਦੀ ਮਿਟ ਜਾਂਦੀ ਹੈ।
1: ਨਾਨਕ ਤ੍ਰਿਪਤਾ ਗਾਏ ਗੁਣ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਜੀ ਦੇ ਜਨ, ਵਾਹਿਗੁਰੂ ਜੀ ਦੇ ਪਿਆਰੇ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਗਾ ਕਰਕੇ ਤ੍ਰਿਪਤ ਹੋ ਜਾਂਦੇ ਨੇ, ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਰੱਜ ਜਾਂਦੇ ਨੇ। ਬਿਨਵੰਤ ਨਾਨਕ ਸਦਾ ਤ੍ਰਿਪਤੇ, ਹਰ ਨਾਮ ਭੋਜਨ ਖਾਇਆ,
1: ਹਰ ਦਰਸ਼ਨ ਦੇਹ ਸੁਪਹਾਏ।
0: ਸੋ ਇਸ ਪ੍ਰਕਾਰ ਬੇਨਤੀਆਂ ਕਰਦੇ ਰਹਿੰਦੇ ਨੇ ਹਰੀ ਪਰਮੇਸ਼ਰ ਜੀ, ਆਪ ਜੀ ਸਾਡੇ ਤਾਂ ਦਰਸ਼ਨ ਦੇਣਾ ਕਰੋ। ਸ੍ਰੇਸ਼ਟ ਭਾਵਨਾ ਦੇ ਨਾਲ ਬੇਨਤੀਆਂ ਕਰਦੇ ਨੇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਤੇ ਜਿਹੜੇ ਇਸ ਪ੍ਰਕਾਰ ਦੀ ਜੀਵਨ ਸ਼ੈਲੀ, ਜੀਵਨ ਦੀ ਮਰਿਆਦਾ ਬਣਾਉਂਦੇ ਨੇ ਨਾ, ਦਰਸ਼ਨ ਦੇਹ, ਪਰਮੇਸ਼ਰ ਜੀ ਦਰਸ਼ਨ ਦੀਦਾਰੇ ਦਿੰਦੇ ਨੇ, ਦਰਸ਼ਨ ਬਖਸ਼ਦੇ ਨੇ, ਸੁਭਾਏ ਸੁਤੇ ਸਿੱਧ ਹੀ ਸਹਿਜੇ ਹੀ ਦਰਸ਼ਨ ਦੀਦਾਰ ਬਖਸ਼ਿਸ਼ ਕਰ ਦਿੰਦੇ ਹਨ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦਾ ਵਰਣਨ ਕਰਕੇ ਸੁਣਾਓ, ਤਾਂ ਕਿ ਸਤਿਗੁਰੂ ਜੀ ਦੇ ਨਾਲ ਸਾਡੇ ਹਿਰਦੇ ਦਾ ਪਿਆਰ ਬਣ ਆਵੇ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾਲਤਾ ਕਰਕੇ ਆਪਣੇ ਪਿਆਰਿਆਂ ਦੇ ਤਾਂ ਹੀ ਅੰਮ੍ਰਿਤ ਨਾਮ ਦੀ ਦਾਤ ਦੇਣਾ ਕਰਦੇ ਨੇ, ਤੇ ਪੂਰਿਆਂ ਸਤਿਗੁਰਾਂ ਦੀ ਦਿੱਤੀ ਹੋਈ ਜੋ ਅੰਮ੍ਰਿਤ ਨਾਮ ਦੀ ਦਾਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਤਾ ਪ੍ਰਤੀ ਸਿੱਖਾਂ ਦੇ ਤਾਂ ਹੀ ਦੇਣਾ ਕਰਦੇ ਨੇ ਇਹ ਜਿਹੜੀ ਦਾਤ ਹੈ ਨਾ, ਇਹ ਨਿਤਾ ਪ੍ਰਤੀ ਦੂਣੀ ਤੋਂ ਦੂਣੀ ਹੋ ਕਰਕੇ ਚੜ੍ਹਦੀ ਹੈ, ਨਿਤਾ ਪ੍ਰਤੀ ਦੂਣੀ ਤੋਂ ਦੂਣੀ ਚੜ੍ਹਦੀ ਕਲਾ ਕਰਦੀ ਹੈ, ਇੱਕ ਦੂ ਇੱਕ ਚੜ੍ਹਦੀ ਆ, ਕੌਣ ਜਾਣਾ ਮੇਰਾ ਨਾਉ ਜੀਓ। ਇਸੇ ਪ੍ਰਕਾਰ ਭਾਈ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਜੋ ਗੁਰਸਿੱਖਾਂ ਦੇ ਤਾਂ ਹੀ ਦੇਣਾ ਕਰਦੇ ਹਨ।
1: ਨਿਤ ਦੇਵਾ ਚੜਾ ਸਬਾਈਆ,
0: ਗੁਰਸਿੱਖ ਪਿਆਰੇ ਉਹ ਉਪਦੇਸ਼ ਦੀ ਦਾਤ ਅੱਗੇ ਸੰਗਤਾਂ ਨੂੰ ਦਿੰਦੇ ਨੇ, ਬਾਬਾ ਬੁੱਢਾ ਸਾਹਿਬ ਜੀ। ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਤਿਗੁਰੂ ਜੀ ਤੋਂ ਦਾਤ ਲੈ ਕੇ ਉਪਦੇਸ਼ ਦੀ ਅੱਗੇ ਦਿੰਦੇ ਨੇ ਨਾ। ਭਾਈ ਗੁਰਦਾਸ ਸਾਹਿਬ ਜੀ ਬੇਅੰਤ ਗੁਰਸਿੱਖ ਪਿਆਰੇ, ਜਿਹੜੇ ਸਤਿਗੁਰੂ ਪੂਰਿਆਂ ਦੀ ਦਾਤ ਉਪਦੇਸ਼ ਦੀ ਨਾਮ ਜਪਣੇ ਦੀ ਸਿੱਖਿਆ ਅੱਗੇ ਸਿੱਖਾਂ ਦੇ ਤਾਂ ਹੀ ਪ੍ਰਦਾਨ ਕਰਦੇ ਨੇ, ਤੇ ਜਿਵੇਂ ਜਿਵੇਂ ਅੱਗੇ ਸਿੱਖਾਂ ਨੂੰ ਸੰਗਤਾਂ ਨੂੰ ਉਪਦੇਸ਼ ਦੀ ਦਾਤ ਦਿੰਦੇ ਨੇ, ਚੜ੍ਹੈ ਸਬਾਈਆ, ਇਹ ਉਪਦੇਸ਼ ਦੀ ਦਾਤ, ਇਹ ਨਾਮ ਦੀ ਦਾਤ ਨਿਖੁੱਟਦੀ ਨਹੀਂ, ਬਹੁਤੀ ਤੋਂ ਬਹੁਤੀ ਵੱਧਦੀ ਹੀ ਜਾਂਦੀ ਹੈ।
1: ਦੇਵਾ ਆਪ ਦਿਆਲੂ,
0: ਦਿਆਲੂ ਸਤਿਗੁਰੂ ਜੀ ਜਿਨ੍ਹਾਂ ਦੇ ਉੱਪਰ ਟੁੱਟ ਪੈਂਦੇ ਨੇ ਨਾ, ਕਿਰਪਾਲਤਾ ਕਰਦੇ ਨੇ, ਉਹਨਾਂ ਨੂੰ ਨਾਮ ਦੀ ਉਪਦੇਸ਼ ਦੀ ਦਾਤ ਦਿੰਦੇ ਹਨ। ਤੇ ਜਿਨ੍ਹਾਂ ਨੂੰ ਇਹ ਦਾਤ ਮਿਲ ਗਈ ਉਹ ਛੁਪਾਇਆ ਵੀ ਛੁਪਦੀ ਨਹੀਂ, ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰੱਖੈ ਲੁਕਾਈ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਪ੍ਰਗਟ ਹੋ ਗਿਆ, ਬ੍ਰਹਮ ਗਿਆਨ ਪ੍ਰਗਟ ਹੋ ਗਿਆ, ਉਹ ਤੇ ਚਾਹੁੰਦੇ ਨੇ ਦੁਨੀਆਂ ਮੱਥੇ ਨਾ ਟੇਕੇ ਅਸੀਂ ਪ੍ਰਗਟ ਨਾ ਹੋਈਏ, ਆਪਣੇ ਆਪ ਨੂੰ ਛੁਪਾਸ਼ ਪਾ ਕੇ ਰੱਖਦੇ ਨੇ, ਪਰ ਇਹ ਅੰਮ੍ਰਿਤ ਨਾਮ ਰੂਪੀ ਰਤਨ ਐਸਾ, ਬ੍ਰਹਮ ਗਿਆਨ ਰੂਪੀ ਰਤਨ ਐਸਾ, ਜਿਸ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ, ਉਸਨੇ ਸਾਧ ਸੰਗਤ ਜੀ ਦੁਨੀਆਂ ਵਿੱਚ ਪ੍ਰਗਟ ਹੋ ਹੀ ਜਾਣਾ। ਨਾਮ ਦੀ ਵਡਿਆਈ ਨੇ, ਅਕਾਲ ਪੁਰਖ ਦੀ ਬਖਸ਼ਿਸ਼ ਨੇ, ਉਹਨਾਂ ਨੂੰ ਦੁਨੀਆਂ ਵਿੱਚ ਪ੍ਰਗਟਕਾਰ ਹੀ ਦੇਣਾ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਨਾਮ ਦੀ ਦਾਤ, ਉਪਦੇਸ਼ ਦੀ ਦਾਤ, ਬ੍ਰਹਮ ਗਿਆਨ ਦੀ ਦਾਤ ਜਿਨ੍ਹਾਂ ਨੂੰ ਤੁੱਠ ਕਰਕੇ ਦਇਆਲੂ ਸਤਿਗੁਰੂ ਜੀ ਦਿੰਦੇ ਨੇ, ਸਾਧ ਸੰਗਤ ਜੀ ਉਹ ਦਾਤ ਨੂੰ ਪ੍ਰਾਪਤ ਕਰਨ ਵਾਲਾ ਛੁਪਾਉਣ ਦਾ ਵੀ ਯਤਨ ਕਰੇ, ਛੁਪਾ ਕੇ ਨਹੀਂ ਰੱਖ ਸਕਦਾ। ਇਹ ਦਾਤਾਂ ਗੁੱਝੀਆਂ ਨਹੀਂ ਰਹਿੰਦੀਆਂ। ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਉਹਨਾਂ ਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਵੱਡਾ ਭਾਰੀ ਉਜਾਲਾ ਚਾਨਣ ਹੋ ਜਾਂਦਾ ਹੈ। ਭਾਈ ਉਹਨਾਂ ਨੇ ਮਨ ਦੀ ਪਿਆਰ ਦੇ ਨਾਲ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਅੰਦਰ ਲਿਵ ਲਾਈ ਹੈ। ਉਨ ਮਨ ਇੱਕ ਰਸ ਨਾਮ ਦੇ ਅੰਦਰ ਹੀ ਉਹਨਾਂ ਗੁਰਮੁਖਾਂ ਨੇ ਲਿਵ ਲਾਈ ਹੈ।
1: ਜੇ ਕੋ ਕਰੇ ਉਸ ਦੀ ਰੀਸ,
0: ਤੇ ਮਹਾਰਾਜ ਫਿਰ ਵੇਖੋ ਵੀ ਕੀ ਰੀਸਾ ਕਰਨ ਵਾਲੇ ਵੀ ਤੇ ਬਣੇ ਬਣ ਬੈਠਦੇ ਨੇ ਨਾ। ਜਦੋਂ ਸੱਚੇ ਸੰਤ ਦਾ ਸਨਮਾਨ ਹੁੰਦਾ ਹੈ, ਦੁਨੀਆਂ ਮੱਥੇ ਟੇਕ ਦਈਏ, ਪਦਾਰਥ ਆ ਕੇ ਅਰਪਣ ਕਰ ਦਈਏ, ਇੱਕ ਸੰਤ ਸੱਚਾ ਹੁੰਦਾ ਤੇ ਸੈਂਕੜੇ ਝੂਠੇ ਬਣ ਜਾਂਦੇ ਨੇ। ਸੰਤ ਜਨ ਨਾਮ ਜਪਾਉਣ ਵਾਲਾ ਤੇ ਇੱਕ ਹੁੰਦਾ ਹੈ, ਪੂਰੇ ਦੇ ਪੂਰੇ ਬਾਜ਼ਾਰ ਸ਼ਹਿਰ ਭਰ ਜਾਂਦੇ ਨੇ ਝੂਠਿਆਂ ਦੇ ਨਾਲ। ਅਸੀਂ ਵੀ ਸੰਤ ਹੈ, ਮੈਂ ਵੀ ਸੰਤ ਹੈ, ਦੂਜਾ ਕਹਿੰਦਾ ਮੈਂ ਵੀ ਸੰਤ, ਤੀਜਾ ਕਹਿੰਦਾ ਮੈਂ ਵੀ ਸੰਤ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਡਿਆਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇਖ ਕਰਕੇ ਨਾ ਭੀੜ ਪੈ ਗਈ ਗੁਰੂ ਸਦਵਾਉਣ ਵਾਲਿਆਂ ਦੀ। ਸਾਧ ਸੰਗਤ ਜੀ ਡੇਰੇਦਾਰ ਕੰਨਾਂ 'ਚ ਦੰਬੀ ਪਖੰਡੀ ਮੰਤਰ ਦੇ ਕੇ ਕਹਿੰਦੇ ਅਸੀਂ ਵੀ ਪੂਰੇ ਹੀ ਗੁਰੂ ਹਾਂ। ਸੱਚੇ ਪਾਤਸ਼ਾਹ ਜੀ ਰੀਸ ਕਰਨ ਵਾਲੇ ਵੀ ਤੇ ਬਹੁਤ ਨੇ ਨਾ। ਜੋ ਸੱਚਿਆਂ ਦੀ ਕੱਚੇ ਰੀਸ ਕਰਦੇ ਨੇ ਉਹਨਾਂ ਦਾ ਹਾਲ ਕੈਸਾ ਹੁੰਦਾ? ਹਜ਼ੂਰ ਫਰਮਾਉਂਦੇ ਨੇ ਜੇ ਕੋਈ ਉਹਨਾਂ ਸੱਚਿਆਂ ਦੀ, ਉਹਨਾਂ ਬ੍ਰਹਮ ਗਿਆਨੀਆਂ ਦੀ, ਉਹਨਾਂ ਧਰਮਾਤਮਾ ਦੀ ਰੀਸ ਕਰੇ, ਭਾਈ ਉਹਨਾਂ ਦੇ ਸਿਰ ਦੇ ਵਿੱਚ ਲਾਂਤਾ ਰੂਪੀ ਸਵਾਈ ਪੈਂਦੀ ਏ। ਦੰਬੀ ਤੇ ਪਖੰਡੀ ਹੀ ਸਦਵਾਉਂਦੇ ਨੇ ਨਾ, ਸੱਚੇ ਸਤਿਗੁਰੂ ਤੇ ਨਹੀਂ ਸਦਵਾ ਸਕਦੇ। ਭੇਖੀ ਤੇ ਪਖੰਡੀ ਹੀ ਸਦਵਾਉਂਦੇ ਨੇ ਨਾ, ਉਹ ਸੱਚੇ ਸੰਤ ਤੇ ਨਹੀਂ ਨਾ ਸਦਵਾ ਸਕਦੇ। ਉਹਨਾਂ ਦੇ ਸਿਰ ਦੇ ਅੰਦਰ ਲਾਂਤਾ ਰੂਪੀ ਸਵਾਹ ਪੈਂਦੀ ਹੈ। ਇਸੇ ਪ੍ਰਕਾਰ
1: ਜੇ ਕੋ ਕਰੇ ਉਸ ਦੀ ਰੀਸ,
0: ਜਿਹੜੇ ਅੰਦਰੋਂ ਤੇ ਜੁੜੇ ਹੋਏ ਨਹੀਂ ਪਰ ਬਾਹਰੋਂ ਪਖੰਡ ਕਰ ਕਰਕੇ ਦਿਖਾਉਂਦੇ ਨੇ, ਆਂਖਨ ਭੀਤਰ ਤੇਲ ਕੁਸਾ ਡਾਰ, ਸੋ ਲੋਗਨ ਨੀਰ ਬਹਾਏ ਦਿਖਾਵੈ। ਅੰਦਰ ਪ੍ਰੇਮ ਨਹੀਂ, ਹਿਰਦੇ ਵਿੱਚ ਪਿਆਰ ਨਹੀਂ, ਮਨ ਨਹੀਂ ਪ੍ਰੀਤ, ਮੁੱਖ ਹੋ ਗੰਢ ਲਾਵਤ ਲਾਵਤ ਤੇ ਮੂੰਹੋਂ ਕਹਿ ਕਰਕੇ ਕਹਿੰਦੇ ਜੀ ਸਾਡਾ ਬੜਾ ਪ੍ਰੇਮ ਲੱਗਿਆ, ਅਸੀਂ ਬੜੇ ਸੱਚੇ ਸੰਤ ਹੈ। ਵਾਹਿਗੁਰੂ ਜੀ ਦੇ ਦਰ ਤੇ ਉਹਨਾਂ ਦੇ ਸਿਰ ਦੇ ਵਿੱਚ ਲਾਂਤਾ ਰੂਪੀ ਸਵਾਹ ਪਾਈ ਜਾਂਦੀ ਹੈ। ਉਹ ਵਾਹਿਗੁਰੂ ਜੀ ਦੇ ਦਰ ਤੇ ਨਹੀਂ ਪੁੱਗਦੇ, ਨਹੀਂ ਪ੍ਰਵਾਨ ਚੜ੍ਹਦੇ ਹਨ, ਪ੍ਰਵਾਨਗੀ ਵਿੱਚ ਨਹੀਂ ਪੈਂਦੇ ਹਨ। ਸਿਰ ਦੇ ਵਿੱਚ ਲਾਂਤਾ ਰੂਪੀ ਤੇ ਪ੍ਰਤਾਖੀ ਸਵਾਈ ਉਹਨਾਂ ਦੀ ਪੈਂਦੀ ਹੈ। ਸਾਧ ਸੰਗਤ ਜੀ ਜਦੋਂ ਗੁਫਾਵਾਂ ਦੇ ਕੀਤੇ ਹੋਏ ਪਾਪ ਕਰਮ ਸਾਹਮਣੇ ਆਉਂਦੇ ਨੇ ਫਿਰ ਸਾਰੇ ਸੰਸਾਰ ਵੱਲੋਂ ਲਾਂਤਾਂ ਹੀ ਪੈਂਦੀਆਂ ਨੇ ਨਾ, ਫਿਰ ਜੇਲ੍ਹਾਂ ਵੀ ਹੁੰਦੀਆਂ ਨੇ, ਸਜਾਵਾਂ ਵੀ ਭੋਗਦੇ ਨੇ। ਇਵੇਂ ਲਾਂਤਾ ਰੂਪੀ ਸਵਾਹ ਉਹਨਾਂ ਦੇ ਸਿਰ ਵਿੱਚ ਪੈਂਦੀ ਹੈ।
1: ਨਾਨਕ ਆਪਣ ਕੋਈ ਨਾ ਸਕਈ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਜਿਸ ਅਵਸਥਾ ਨੂੰ ਗੁਰਮੁਖ ਪੁੱਜੇ ਨੇ ਨਾ, ਉੱਥੇ ਰੀਸਾਂ ਕਰਨ ਵਾਲਿਆਂ 'ਚੋਂ ਕੋਈ ਨਹੀਂ ਪੁੱਜ ਸਕਦਾ।
1: ਸਤਿਗੁਰ ਕੀ ਵਡਿਆਈ,
0: ਕਿਉਂਕਿ ਪੂਰੀਆਂ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਵਡਿਆਈਆਂ ਨੇ ਬ੍ਰਹਮ ਗਿਆਨ ਦੀ ਬਖਸ਼ਿਸ਼, ਹੁਣ ਭੇਖੀ ਉੱਥੇ ਕਿਵੇਂ ਪੁੱਜੇਗਾ, ਨਹੀਂ ਪੁੱਜ ਸਕਦਾ। ਇਸੇ ਪ੍ਰਕਾਰ
1: ਆਪਣ ਕੋਈ ਨਾ ਸਕਈ,
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਜਿੰਨੀਆਂ ਵਡਿਆਈਆਂ ਵਾਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਨਾ, ਭਾਵੇਂ ਦੁਨੀਆਂ ਦੇ ਉੱਪਰ ਕਿੰਨੇ ਦੰਬੀ ਪਖੰਡੀ ਆ ਜਾਣ, ਅੱਪੜ ਕੋਏ ਨਾ ਸਕਈ, ਉਸ ਅਵਸਥਾ ਨੂੰ, ਉਸ ਵਡਿਆਈ ਨੂੰ ਕੋਈ ਨਹੀਂ ਪੁੱਜ ਸਕਦਾ, ਉੱਥੇ ਕਿਸੇ ਦੀ ਪਹੁੰਚ ਨਹੀਂ ਹੈ।
1: ਸਤਿਗੁਰ ਕੀ ਵਡਿਆਈ,
0: ਜਿੰਨੀਆਂ ਵਡਿਆਈਆਂ ਪੂਰੇ ਸਤਿਗੁਰ ਦੀਆਂ ਨੇ ਉਹਨਾਂ ਦੀਆਂ ਹੀ ਨੇ, ਕਿਸੇ ਹੋਰ ਦੀਆਂ ਨਹੀਂ ਹੋ ਸਕਦੀਆਂ। ਪ੍ਰਗਟ ਭਾਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਇੰਨੀ ਵਡਿਆਈ ਕਿਸੇ ਵੀ ਹੋਰ ਦੀ ਨਹੀਂ ਹੋ ਸਕਦੀ ਜਿੰਨੀ ਵਡਿਆਈ ਪੂਰੇ ਸਤਿਗੁਰੂ ਜੀ ਦੀ ਹੈ। ਸਤਿਗੁਰੂ ਜੀ ਦੀਆਂ ਵਡਿਆਈਆਂ ਸਤਿਗੁਰੂ ਜੀ ਦੇ ਅੰਦਰ ਹੀ ਨੇ, ਕਿਸੇ ਹੋਰ ਦੇ ਅੰਦਰ ਨਹੀਂ। ਇਸ ਕਰਕੇ ਵਡਿਆਈਆਂ ਦੇ ਦਾਤੇ, ਬਖਸ਼ਿਸ਼ਾਂ ਦੇ ਭੰਡਾਰੇ, ਬ੍ਰਹਮ ਗਿਆਨ ਦੇ ਸੂਰਜ, ਭਗਤੀ ਰੂਪੀ ਕਿਰਨਾਂ ਪਾ ਕੇ ਗੁਰਸਿੱਖਾਂ ਦੇ ਹਿਰਦੇ ਕਮਲਾਂ ਨੂੰ ਖਿਡਾਉਣ ਵਾਲੇ, ਪੂਰਿਆਂ ਸਤਿਗੁਰਾਂ ਦੇ ਚਰਣੀ ਲੱਗ ਕਰਕੇ ਉਪਦੇਸ਼ ਦੇ ਧਾਰਨੀ ਹੋ ਕਰਕੇ ਨਾਮ ਨੂੰ ਜਪਦੇ ਰਹੀਏ, ਤਾਂ ਵਾਹਿਗੁਰੂ ਜੀ ਦੇ ਦਰ ਦੇ ਉੱਪਰ ਪ੍ਰਵਾਨਗੀ ਨੂੰ ਪ੍ਰਾਪਤ ਕਰੀਦਾ ਹੈ ਜੀਓ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਬਖਸ਼ਿਆ। ਪਾਵਨ ਗੁਰ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ ਸੱਚੇ ਸਾਹਿਬ ਜੀ। ਆਪ ਜੀਆਂ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਦਿਆਂ ਹੋਇਆਂ ਜੋ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਨਾ ਕੀਤੇ ਨੇ, ਆਪਣੇ ਪਾਵਨ ਗੁਰੂ ਉਪਦੇਸ਼ਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ ਜੀ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਪਾਵਨ ਗੁਰੂ ਉਪਦੇਸ਼ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਵੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਕੁਰਬਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਗਰਮੀਆਂ ਪੁਆਰਣੀ ਕਿੰਨੇ ਨੇ ਕੇ ਤੂੰ ਜਿੰਨੀ ਨਾਮ ਥਿਆਇਆ ਗਏ ਮੁਸਕ ਦੇ ਗਾ।

ਸੱਚੇ ਪਾਤਸ਼ਾਹ ਮਹਾਰਾਜ ਚਰਨਾਂ 'ਚ ਬੈਠ ਕੇ ਕੀਰਤਨ ਦੀ ਹਾਜ਼ਰ ਭਰਦੀਆਂ ਕੀਰਤਨ ਸਤਿਕਾਰ ਵਜੋਂ ਪਿਆਰੇ ਵੱਲੋਂ ਸ਼ਬਦ ਭੇਟ ਮੈਂ ਹਾਜ਼ਰ ਹੋਏ ਨਾਮ ਜਾਣੀ ਜਾਣ ਕਿਰਪਾ ਕਰਨੀ ਤਰਸ ਕਰਨਾ ਮਹਾਰਾਜ ਹਰ ਦਮਦਾਨ ਫਤਿਹ ਕਨੀ ਯਾਤਰਾ ਸਫਲ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁੱਖ ਜਲ ਸਦਾ ਸੁਖੀ ਨਾਨਕ ਸਿਮਰ ਤੇ ਗ੍ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ

ਤੇ ਵੱਡ ਗਿਆਨੀ ਤੈਨੂੰ ਜਾਨੀ ਪਵਖਾਨੀ ਨਾ ਹੈ ਅਸਨਾ ਪ੍ਰਪੰਚ ਮਨ ਭੂਲ ਅਨਿਯਤ ਹੈ ਭੂਮ ਕੇ ਵਸਈਆ ਤਾਹੇ ਭੂਚਰੀ ਕਜਈਆ ਕਹਿ ਨਭ ਕੇ ਉਡਈਆ ਸੁਚ ਰਈਆ ਕਹਿ ਬਖਾਨੀ ਹੈ ਫਲ ਕੇ ਪਛਈਆ ਤਾਹੇ ਬਾਂਦਰੀ ਕਜਈਆ ਕਹਿ ਆਦਿਸ ਫਿਰਈਆ ਤੈ ਤਭੂਤ ਕਹਿ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇਰੀ ਸਿਖ ਹੱਥ ਜਗ ਆਖੇ ਬਛਈਆ ਸੋਚ ਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤੇਂਦੂਆ ਕਹਤ ਸਭ ਕੌਲ ਨਾਵ ਕੌਲ ਜੇ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਰਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇਰੁ ਕੋ ਕਨਹੀਆ ਨਾਮ ਕੰਸ ਕੋ ਬਧਾਇਆ ਜੰਬ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨਾ ਗੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਪੈਰੀ ਸਾਲ ਸਦਾ ਪ੍ਰਤਪਾਲ ਜੰਬ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਵੇਦ ਵੇਦ ਔਕ ਤੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਕਰਤ ਹੈ ਚੰਦਰਮਾਤ ਸੀਤਲ ਨ ਸੂਰਸ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪੱਸਿਆਤ ਬ੍ਰਹਮਾ ਸੇ ਨ ਵੇਦ ਚਾਰੀ ਸਨਤ ਕੁਮਾਰ ਸੇ ਤਪੱਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਰ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸਨ ਕਿਤ ਵੇਦ ਯੋ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰ ਯੋ ਪਿਕੰਬਰ ਕਿਤੇ ਗਾਨੇ ਨਾ ਪਰਤ ਤਹੀ ਤੂੰ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਤਲਤ ਹੈ ਮਾਨਸ ਮਹੀਬ ਔ ਦਲੀਪ ਕਸ ਛਤਰਧਾਰੀ ਵੱਡੋ ਅਭਿਮਾਨ ਭੂਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਧੂਪ ਜੀ ਕਪਟ ਫੇਸ ਪੋਸਤੀ ਅਨੇਕ ਦਾ ਨਿਭਾਵਤ ਹੈ ਸੀਸ ਕੋ ਕਾਹ ਭਯੋ ਮੱਲ ਜੋ ਪੇ ਕਾਢਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਡਾਂਗ ਅਥ ਤੀਸ ਕੋ ਕਾਹ ਭਯੋ ਰੁਕਿ ਜੋ ਪੇ ਡਰ ਰਹੇ ਉਰਦ ਮੁਖ ਮਨ ਤੇ ਨਾ ਬੂੰਡਨੇ ਹਰਾਯੋ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕਸ ਭਾਵੇ ਜਗਦੀਸ ਕੋ ਸੀਸ ਪਟ ਕਤ ਜਗੇ ਕਾਨ ਮੈਂ ਖਜੂਰਾ ਦਸ ਮੁੰਡ ਛੱਡ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਗ ਗੋਚਰਈਆ ਫਲ ਫੂਲ ਕੋ ਬਚਈਆ ਸਦ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀਜ ਜੋਕ ਸੋ ਕਾਮਨਾ ਅਧੀਨ ਕਾਂਬ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕਸ ਭੇਟ ਪਰ ਲੋਕ ਸੋ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓ ਕਰਤ ਹੈ ਏਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਭਾਵ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਜੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਿਹੀਨ ਮਹਾਦਾਨ ਵੈਨ ਹੂਜਲੀਨ ਭਾਵਨਾ ਯਕੀਨ ਦਿਨ ਕੈਸ ਕੇ ਤਰਤ ਹੈ ਜਸ ਏਕ ਸੋਂਗੀ ਕਹੂੰ ਜੋਗੀ ਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਬਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾ ਵਿਵਾਰੀ ਕਹੂੰ ਡੰਡਧਾਰੀ ਹੋਏ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁਗਿਆਨ ਕੇ ਵਿਹੀਨ ਕੈਸੇ

ਨਾਸ ਜਿਹੇ ਆਦ ਅੰਤ ਨਹੀਂ, ਰੂਪ ਰਾਸ ਜਿਹੇ ਰੋਗ ਸੋਗ ਨਹੀਂ, ਜੋਗ ਜੁਗਤ ਜਿਹੇ ਤ੍ਰਾਸ ਆਸ ਨਹੀਂ, ਭੂਮ ਭੁਗਤ ਜਿਹੇ ਕਾਲ ਬਿਆਲ ਕੱਟਿਓ ਨ ਅੰਗ, ਅੱਛਾ ਸਰੂਪ ਅਖ ਹੈ ਅਭੰਗ, ਜਿਹੇ ਨੇਤ ਨੇਤ ਉਚਰੰਤ ਵੇਦ, ਜਿਹੇ ਅਲਖ ਰੂਪ ਕਥਤ ਕਤੇਬ, ਜਿਹੇ ਅਲਖ ਰੂਪ ਆਸਨ ਅਡੋਲ, ਜਿਹੇ ਅੰਮ੍ਰਿਤ ਤੇਜ ਅਛਾਇਆ ਤੋਲ, ਜਿਹੇ ਧਿਆਨ ਕਾਜ ਮੁੰਜਨ ਅਨੰਤ, ਕਈ ਕਲਪ ਜੋਗ ਸਾਥਤ ਦੁਰੰਤ, ਤਨ ਸੀਤ ਖਾਮ ਵਰਖਾ ਸਹੰਤ, ਕਈ ਕਲਪ ਏਕ ਆਸਨ ਬਿਤੰਤ, ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ, ਤਦ ਪਾਵਤ ਨ ਪਾਰ, ਕਈ ਉਰਧ ਬਾਹ ਦੇ ਸਨ ਬ੍ਰਹਮੰਤ, ਕਈ ਉਰਧ ਮੱਧ ਪਾਵਕ ਝੁਲੰਤ, ਕਈ ਸਿਮ੍ਰਿਤ ਸਾਸਰਤ ਉਚਰੰਤ ਵੇਦ, ਕਈ ਕੋਕ ਕਾਪ ਕਥਤ ਕਤੇਬ, ਕਈ ਅਗਨ ਹੋਤ ਕਈ ਪਵਨ ਹਾਰ, ਕਈ ਕਰਤ ਕੋਟ ਮ੍ਰਿਤ ਕੋ ਆਹਾਰ, ਕਈ ਕਰਤ ਸਾਕ ਪਤ੍ਰ ਭਚ, ਨਈ ਤਦਵ ਦੇਵ ਹੋਵਤ ਪ੍ਰਤਛ, ਕਈ ਗੀਤ ਗਾਨ ਗੰਧਰਵ ਰੀਤ, ਕਈ ਵੇਦ ਸਾਤਰ ਵਿਦਿਆ ਪ੍ਰਤੀਤ, ਕਹੂੰ ਵੇਦ ਰੀਤ ਜਗ ਆਦ ਕਰਮ, ਕਹੂੰ ਅਗਨ ਹੋਤ ਕਹੂੰ ਤੀਰਥ ਧਰਮ, ਕਈ ਦੇਸ ਦੇਸ ਭਾਖਾ ਰਟੰਤ, ਕਈ ਦੇਸ ਦੇਸ ਵਿਦਿਆ ਬੜੰਤ, ਕਈ ਕਰਤ ਭਾਂਤ ਭਾਂਤਨ ਵਿਚਾਰ, ਨਹੀਂ ਨੈਕ ਤਾਸ ਪਾਇਤ ਨ ਪਾਰ, ਕਈ ਤੀਰਥ ਤੀਰਥ ਭਰਮ ਸੋ ਭਰਮ, ਕਈ ਅਗਨ ਹੋਤਰ ਕਈ ਦੇਵ ਕਰਮ, ਕਈ ਕਰਤ ਵੀਰ ਵਿਦਿਆ ਵਿਚਾਰ, ਨਹੀਂ ਤਦਵ ਤਾਸ ਪਾਇਤ ਨ ਪਾਰ, ਕਹੂੰ ਰਾਜ ਰੀਤ ਕਹੂੰ ਜੋਗ ਧਰਮ, ਕਈ ਸਿਮ੍ਰਿਤ ਸਾਸਰਤ ਉਚਰਤ ਸੋ ਕਰਮ, ਨਿਓਲੀ ਯਾਦ ਕਰਮ, ਕਹੂੰ ਹਸਤਦਾਨ, ਕਹੂੰ ਅਸਮੇਦ ਮਖ ਕੋ ਬਖਾਨ, ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ, ਕਹੂੰ ਜੋਗ ਰੀਤ ਕਹੂੰ ਬਿਰਧ ਚਾਰ, ਕਹੂੰ ਕਰਤ ਜਛ ਗੰਧਰਵ ਗਾਨ, ਕਹੂੰ ਧੂਪ ਦੀਪ ਕਹੂੰ ਅਰਗਦਾਨ, ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ, ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ, ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ, ਕਈ ਭਜਤ ਏਕ ਪਗ ਨਿਰਾਧਾਰ, ਕਈ ਨੇਹ ਦੇਹ ਕਈ ਗੇਹ ਵਾਸ, ਕਈ ਭ੍ਰਮਤ ਦੇਸ ਦੇਸਨ ਉਦਾਸ, ਕਈ ਜਲ ਨਿਵਾਸ ਕਈ ਅਗਨ ਤਾਪ, ਕਈ ਜਪਤ ਉਰਦ ਲਟਕੰਤ ਜਾਪ, ਕਈ ਜਪਤ ਜੋਗ ਕਲਪੰਗ ਪ੍ਰਜੰਤ, ਨਹੀਂ ਤਦਵ ਤਾਸ ਪਾਇਤ ਨ ਅੰਤ, ਕਈ ਕਰਤ ਕੋਟ ਵਿਦਿਆ ਵਿਚਾਰ, ਨਹੀਂ ਤਦਵ ਦਿਸ਼ਟ ਦੇਖੇ ਮੁਰਾਰ, ਬਿਨ ਭਗਤ ਸਗਤ ਨਹੀਂ ਭਰਤ ਭਾਨ, ਬਹੁ ਕਰਤ ਹੋ ਮਰ ਜਗਦਾਨ, ਬਿਨ ਏਕ ਨਾਮ ਏਕ ਚਿੱਤ ਲੀਨ ਭੋਗ।

ਆਧਪੇ ਗਰੰਤ ਸੇਵ ਹੈ ਸਦਾ ਸਿਧਸਪਤੇ ਤਪਸਪਤੇ ਬਨਸਪਤੀ ਜਪਸ ਸਦਾ ਅਗਸਤ ਆਦਿ ਜੇ ਬਡੇ ਤਪਸ ਤਪੀ ਵਿਸੇ ਖੀਐ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਐ ਅਗਾਧ ਆਦ ਦੇਵ ਕੀ ਅਨਾਦ ਬਾਤ ਮਾਨੀਏ ਨਜਾਤ ਪਾਤ ਮੰਤਰ ਮਿੱਤਰ ਸਤਰੁ ਸਨੇਹ ਜਾਨੀਐ ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੇ ਤੁਰੰਤ ਦਰੋਹ ਦੇਹ ਕੇ

ਜੰਤਰ ਮੰਤਰਣ ਤੰਤਰ ਜਾ ਕੋ ਆਦਿ ਪੁਰਖ ਅਪਾਰ, ਹਸਤ ਕੀਟ ਵਿਖੇ ਬਸ ਸਭ ਠੌਰ ਮੈਂ ਨਿਰਧਾਰ, ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ, ਸਰਬ ਠੌਰ ਵਿਖੇ ਰਮਿਓ ਜਹ ਚੱਕ।

ਸਰਬ ਸਬਦ ਪਤਾਰ ਕੇ ਤਰ ਜਾਣੀਐ ਜਿਹ ਜੋਤ ਸੇਤ ਨਾਮ ਸਹੰਸ ਵਰਣ ਹੈ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਭਾ ਤੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾਗਵ ਘੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੋ

ਹਰ ਬਲ ਪਛ ਬਹੁ ਜਦ ਦਾਹੇ ਚਿੱਟ ਕੇ ਚਿੰਗਾਰ ਪਹਿਲ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ

ਕਹਿ ਸਾਧਨ ਗੋਰਾ ਚਾਹੇ ਗੁਨਨ ਕੋ ਪਹਾਰ ਹੈ। ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਗੁਰੁੱਧ ਕੋ ਅਭੂਤ ਹੈ ਕਿ ਅਛੇ ਅਭਿਨਾਸੀ ਹੈ ਕਾਮ ਕੋ ਨਿੰਦਾ ਹੈ ਕਿ ਖੂਬੀ ਕੋ ਦਿਹੰਦਾ ਹੈ ਗਨੀ ਮਨ ਗੋਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ। ਕਾਲ ਹੂੰ ਕੇ ਕਾਲ ਹੈ ਕਿ ਸਤਰੁਣ ਕੇ ਸਾਲ ਹੈ ਕਿ ਮਿਤਰਨ ਕੋ ਭੋਗਤ ਹੈ ਕਿ ਬ੍ਰਿਧਤਾ ਕੀ ਬਾਸੀ ਹੈ। ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ। ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਵਾਸ ਹੈ ਕਿ ਬੁੱਧ ਹੂੰ ਕੋ ਘਰ ਹੈ। ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁਧਤਾ ਕੋ ਸਰ ਹੈ। ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜੰਜਾਲ ਕੋ ਪਟਈਆ ਹੈ ਕਿ ਕਾਮਨਾ ਕੋ ਕਰ ਹੈ। ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਇਸਤ੍ਰਿਹਨ ਨਰ ਹੈ। ਵਿਸ਼ਵ ਕੋ ਵਰਨ ਹੈ ਕਿ ਅਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ। ਭਾਈ ਹੈ ਨਾ ਪਾਰ ਪਾਰ ਵਾਰ ਹੂੰ ਕੋ ਪਾਰ ਜਗ ਕੀ ਜਿਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ। ਹਿੰਗੁਲਾ ਹਿਮਾਲ ਗਾਵੇ ਹਬਸੀ ਹਲ ਬਿਧਾਵੇ ਬੂਰ ਬਿਨਾ ਪਾਰ ਪਾਵੇ ਅਸਤ ਅਨਸ ਹੈ। ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਦ ਅਦਵੈ ਅਭਿਨਾਸੀ ਹੈ। ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਢਈਆ ਜਮ ਜਾਲ ਕੇ। ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੁਹੱਈਆ ਮਹਾਬਾਲ ਕੇ। ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈ ਤਰਈਆ ਦਰੁਮ ਛਾਲ ਕੇ। ਕਾਮਨਾ ਕੇ ਕਰ ਹੈ ਕਿ ਬੁੱਧ ਦਾ ਕੁਹਾਰ ਹੈ ਕਿ ਸਿੱਧ ਦਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ। ਛੀਰ ਕੈਸੀ ਛੀਰਾਵਤ ਛਾਜ ਕੈਸੀ ਛਤਰਾ ਨੇਰ ਛੱਪਾ ਕਰ ਕੈਸੀ ਛੱਬ ਕਾਲ ਇੰਦਰੀ ਕੇ ਕੂਲ ਕੇ। ਹੰਸ ਨਿਸ ਸਿਹਾਰੋ ਮਹੀ ਰਸੀ ਹੁਸਨ ਬਾਦ ਗੰਗਾ ਕੈਸੀ ਧਾਰ ਚੱਲੀ ਸਤ ਸਿੰਧ ਰੂਲ ਕੇ। ਪਾਰਸੀ ਬਲਾਹੂ ਗੜ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ। ਜੰਬਾ ਸੀ ਚੰਦੇ ਰਿਕੋਟ ਚਾਂਦਨੀ ਸੀ ਚਾਂਦਾਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ। ਫਟਕ ਸੀ ਕੈਲਾਸ ਕਮਾਊ ਗੜ ਕਾਂਸੀਪੁਰ ਸਿਸੋ ਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ। ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲਪਾ ਨੇਰ ਹੰਸ ਕੈਸੇ ਹਾਜੀਪੁਰ ਦੇਖੇ ਮੋਹੀਅਤ ਹੈ। ਚੰਦਨ ਸੀ ਜੰਬਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚਾਂਦਗੜ ਜੋਨ ਜੋਹੀਅਤ ਹੈ। ਗੰਗਾ ਸਮ ਗੰਗਧਾਰ ਬਕਾਂਸੀ ਬਿਲੰਦਵਾਦ ਕੀਰਤ ਤਿਹਾਰੀ ਕਿਉ ਜਿਆਰੀ ਸੋਹੀਅਤ ਹੈ। ਫਰਾਸੀ ਫਿਰੰਗੀ ਫਰਾਸੀ ਸਿਕੇ ਦੁਰੰਗੀ ਮਕਰਾਨ ਕੇ ਮ੍ਰਦੰਗੀ ਤੇਰੇ ਗੀਤ ਗਾਈਅਤ ਹੈ। ਫਕਰੀ ਗੰਧਾਰੀ ਗੋਰ ਕਖਰੀ ਗਰਦੇ ਜਾਚਾਰੀ ਪਾਉਣ ਗਏ ਆਹਾਰੀ ਤੇਰੋ ਨਾਮ ਧਿਆਈਅਤ ਹੈ। ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਵਿਰਾਜ ਜਹਾਂ।

ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਦਾਸ ਨੇ ਪਹਿਲਾਂ ਵੀ ਪਿਆਰਿਓ ਬਹੁਤ ਵਾਰੀ ਇਹ ਬੇਨਤੀ ਕੀਤੀ ਅਤੇ ਨਾਲ ਇਤਿਹਾਸ ਨੂੰ ਵੀ ਜਦੋਂ ਆਪਾਂ ਪੜ੍ਹਦੇ ਹਾਂ ਇਹਦਾ ਬਹੁਤ ਵਾਰੀ ਜ਼ਿਕਰ ਸਾਨੂੰ ਪ੍ਰਾਪਤ ਹੁੰਦਾ ਹੈ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਜੰਗੀ ਫੌਜਾਂ ਜਿਹੜੀਆਂ ਹਨ ਸ਼ਸਤਰਧਾਰੀ ਤਿਆਰ ਪਰ ਤਿਆਰ ਸੂਰਮੇ ਰਿਹਾ ਕਰਦੇ ਹਨ, ਉਹਨਾਂ ਦੇ ਨਾਲ ਨਾਲ ਬਹੁਤ ਵੱਡਾ ਇੱਕ ਸਾਧੂਵਾੜਾ ਜਿਨ੍ਹਾਂ ਨੂੰ ਕਿਹਾ ਜਾਂਦਾ, ਸਾਧੂ ਸੰਤ ਮਹਾਂਪੁਰਖ ਜਿਹੜੇ ਹਨ ਉਹਨਾਂ ਦਾ ਟੋਲਾ, ਉਹਨਾਂ ਦੀ ਰੰਮਤ ਵੀ ਜਿਹੜੀ ਹੈ ਉਹ ਗੁਰੂ ਮਹਾਰਾਜ ਜੀ ਦੇ ਨਾਲ ਚੱਲਿਆ ਕਰਦੀ ਹੈ। ਇਹ ਸਾਧੂਵਾੜੇ ਦੇ ਵਿੱਚ ਇਹ ਸੰਤਾਂ ਮਹਾਂਪੁਰਖਾਂ ਦੇ ਟੋਲੇ ਦੇ ਵਿੱਚ ਕਈ ਉਦਾਸੀਨ ਅਤੇ ਨਾਲ ਸਾਧ ਸੰਗਤ ਜੀ ਔਰ ਵੀ ਤਰ੍ਹਾਂ ਤਰ੍ਹਾਂ ਦੇ ਯੋਗੀ ਦਿਗੰਬਰ ਔਰ ਵੀ ਕਈ ਤਰ੍ਹਾਂ ਦੇ ਮਤ ਮਤਾਂਦਰ ਵਾਲੇ ਜਿਹੜੇ ਸਾਧੂ ਸੰਤ ਉਹ ਰਿਹਾ ਕਰਦੇ। ਇਹਨਾਂ ਦੇ ਨਾਲ ਨਾਲ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਸੂਫੀ ਸੰਤ ਆਦਿਕ ਔਰ ਵੀ ਪੀਰ ਫਕੀਰ ਆਦਿਕ ਉਹ ਵੀ ਇਹਨਾਂ ਦੇ ਵਿੱਚ ਰਿਹਾ ਕਰਦੇ ਸਨ। ਇਹਨਾਂ ਨੂੰ ਇੱਕ ਗੱਲ ਦੀ ਖੁੱਲ੍ਹ ਸੀ, ਛੂਟ ਸੀ ਕਿ ਭਾਈ ਤੁਸੀਂ ਆਪਣੇ ਆਪਣੇ ਮਤ ਮੁਤਾਬਕ ਇਬਾਦਤ ਕਰਨੀ ਹੈ, ਨਿਰੋਲ ਬੰਦਗੀ ਕਰਨੀ ਹੈ, ਕਿਹਦੇ ਨਾਲ ਕੋਈ ਬਹਿਸਮਬਾਜ਼ੀ ਜਾਂ ਕਿਹਦੇ ਨਾਲ ਕੋਈ ਤਰਕ ਵਿਤਰਕ ਆਪਾਂ ਨੇ ਨਹੀਂ ਕਰਨਾ। ਅਤੇ ਇਹ ਜਿਹੜੇ ਹਨ ਸਾਧੂ ਸੰਤ ਔਰ ਵੀ ਪੀਰ ਫਕੀਰ ਆਦਿਕ ਇਹ ਗੁਰੂ ਘਰ ਦੇ ਵਿੱਚ ਰਹਿ ਕਰਕੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਜੋ ਹੈ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੁੰਦਾ, ਇਹਨਾਂ ਦਾ ਲਾਲਣ ਪਾਲਣ ਦਾ ਜ਼ਿੰਮਾ ਜਿਹੜਾ ਸਤਿਗੁਰੂ ਮਹਾਰਾਜ ਜੀ ਚੱਕਿਆ ਕਰਦੇ ਹਨ, ਲੀੜਾ ਲੱਤਾ ਜੋ ਵੀ ਹੋ ਗਿਆ ਇਹਨਾਂ ਨੂੰ ਗੁਰੂ ਘਰੋਂ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਇਹ ਬਹੁਤ ਵੱਡੀ ਜਮਾਤ ਜਿਹੜੀ ਹੈ ਇਹ ਮਹਾਰਾਜ ਜੀ ਦੇ ਨਾਲ ਰਿਹਾ ਕਰਦੀ ਹੈ। ਇਹਦੇ ਵਿੱਚ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੋਇਆ ਕਰਦਾ। ਇਹਦੇ ਵਿੱਚ ਖਾਸ ਕਰਕੇ ਆਪਾਂ ਇਹ ਵੇਖ ਸਕਦੇ ਹਾਂ, ਦੇਖੋ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਹ ਗੁਰੂ ਘਰ ਦਾ ਦਰ ਘਰ ਜਿਹੜਾ ਨਾ ਪਿਆਰਿਓ ਇਹ ਸਾਂਝੀ ਵਾਲਤਾ ਦਾ ਦਰ ਘਰ ਹੈ। ਇੱਥੇ ਕੋਈ ਮੇੜ ਤੇੜ ਦੀ ਭਾਵਨਾ, ਕੋਈ ਵਿਸ਼ੇਸ਼ ਜਾਤ ਪਾਤ ਦੀ ਕੋਈ ਭਾਵਨਾ, ਕੋਈ ਵਿਤਕਰਾ ਨਹੀਂ ਹੈ। ਜੋ ਆਪਣੀ ਮਰਿਆਦਾ ਮੁਤਾਬਕ ਚੱਲ ਕਰਕੇ ਆਵੇ, ਪਿਆਰ ਦੇ ਨਾਲ ਆਵੇ, ਉਹਨੂੰ ਜੀ ਆਇਆਂ ਨੂੰ ਕਿਹਾ ਜਾਂਦਾ। ਇਸ ਕਰਕੇ ਪਿਆਰਿਓ ਇਹ ਯਾਦ ਰੱਖਣਾ ਚਾਹੀਦਾ ਅਤੇ ਇਹਦੇ ਕਰਕੇ ਬਹੁਤ ਸਾਰੇ ਬੇਈਮਾਨ ਬੰਦੇ ਵੀ ਜਿਹੜੇ ਹਨ ਜਿਨ੍ਹਾਂ ਦੀ ਬਿਰਤੀ ਚੰਗੀ ਨਹੀਂ ਹੁੰਦੀ ਹੈ, ਬਿਰਤੀ ਦੇ ਮਾੜੇ ਲੋਕ, ਗੱਦਾਰੀਆਂ ਕਰਨ ਵਾਲੇ, ਗੁਰੂ ਘਰ ਦੀ ਸੂਹ ਲੈਣ ਵਾਲੇ, ਗੁਰੂ ਘਰ ਦੇ ਖਬਰ ਨਵੀਸ ਜਿਹੜੇ ਹਨ, ਟੌਂਟ ਕਰਨ ਵਾਲੇ, CID ਕਰਨ ਵਾਲੇ, ਇਹ ਵੀ ਬੰਦੇ ਜਿਹੜੇ ਹਨ ਕਈ ਵਾਰੀ ਇਹੋ ਜਿਹੇ ਭੇਸ ਨੂੰ ਧਾਰਨ ਕਰਕੇ ਉਹ ਰਲ ਜਾਇਆ ਕਰਦੇ ਹਨ। ਅਤੇ ਉਹਨਾਂ ਉਹ ਕੀ ਕਰਦੇ ਕਿ ਰਹਿੰਦੇ ਹਾਂ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਵਿੱਚ ਰਹਿਣਾ ਸਾਰੀ ਖਬਰ ਜਿਹੜੀ ਹੈ ਆਪਣੇ ਆਕਾ ਜਿਹੜੇ ਹਨ ਅਤੇ ਆਪਣੇ ਵੱਡੇ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਭੇਜਣਾ ਕੀਤਾ ਅਤੇ ਉਹਨਾਂ ਤੱਕ ਇਹ ਖਬਰਾਂ ਪਹੁੰਚਾਇਆ ਕਰਦੇ ਸਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਆਹ ਜਿਹੜਾ ਇਤਿਹਾਸ ਚੱਲ ਰਿਹਾ ਹੈ ਅਤੇ ਖਾਸ ਕਰਕੇ ਇੱਥੇ ਨਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇੱਕੋ ਇੱਕ ਪਠਾਨ ਦਾ ਗੁਲ ਖਾਂ ਦਾ ਜ਼ਿਕਰ ਆਇਆ ਅਤੇ ਜਦੋਂ ਆਪਾਂ ਔਰ ਸਰੋਤ ਪੜ੍ਹਦੇ ਹਾਂ

ਕਰਕੇ ਸੂਬਾ ਸਰਹੰਦ ਵਜ਼ੀਰ ਖਾਂ ਜਿਹੜਾ ਹੈ, ਮੈਂ ਬੇਨਤੀ ਕਰਾਂ ਪਿਆਰਿਓ, ਇਹਨੂੰ ਜਦੋਂ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੇ ਵਿੱਚ ਹਨ, ਬਹਾਦਰ ਸ਼ਾਹ ਵੀ ਜਿਹੜਾ ਹੈ ਗੁਰੂ ਮਹਾਰਾਜ ਜੀ ਦਾ ਮੁਰੀਦ ਬਣ ਗਿਆ, ਮਹਾਰਾਜ ਜੀ ਦਾ ਵਚਨ ਜਿਹੜਾ ਹੈ ਉਹ ਮੰਨ ਰਿਹਾ ਹੈ, ਮਹਾਰਾਜ ਜੀ ਦੀ ਰਜ਼ਾ ਦੇ ਵਿੱਚ ਚੱਲ ਰਿਹਾ। ਗੁਰੂ ਮਹਾਰਾਜ ਜੀ ਦਾ ਵਚਨ ਮੰਨ ਕਰਕੇ ਬਹਾਦਰ ਸ਼ਾਹ ਨੇ ਕੁਛ ਫੈਸਲੇ ਵੀ ਲਏ ਸਨ। ਇਹ ਜਦੋਂ ਖਬਰਾਂ ਉਸ ਪਾਪੀ ਤੱਕ, ਵਜ਼ੀਰ ਖਾਂ ਤੱਕ ਜਦੋਂ ਪਹੁੰਚੀਆਂ, ਉਹ ਬੜਾ ਪਰੇਸ਼ਾਨ ਹੋਇਆ। ਉਹਨੇ ਸੋਚਿਆ ਕਿ ਭਾਈ, ਜੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਵੱਧ ਗਈ ਤੇ ਇਹਨਾਂ ਨੇ ਤੇ ਮੇਰਾ ਕੰਮ ਖਰਾਬ ਕਰ ਦੇਣਾ, ਜੇ ਬਾਦਸ਼ਾਹ ਇਹਨਾਂ ਦਾ ਪੱਖੀ ਹੋ ਗਿਆ, ਜੇ ਬਾਦਸ਼ਾਹ ਨੇ ਇਹਨਾਂ ਦੀ ਗੱਲ ਮੰਨ ਲਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੰਨ ਕਰਕੇ ਬਾਦਸ਼ਾਹ ਨੇ ਮੈਨੂੰ ਇੱਥੋਂ ਤਖ਼ਤ ਤੋਂ ਲਾ ਦੇਣਾ ਹੈ, ਮੈਨੂੰ ਸਜਾਵਾਂ ਦੇ ਸਕਦਾ, ਕਿਉਂਕਿ ਬਾਦਸ਼ਾਹ ਦੇ ਅਧੀਨ ਹੁੰਦੇ ਹਨ ਸਾਰੇ ਇਹ ਜਿੰਨੇ ਵੀ ਕਾਰਕੁਨ ਜਿਹੜੇ ਹਨ, ਵੱਡੇ ਵੱਡੇ ਸੂਬੇਦਾਰ, ਰਾਜੇ, ਰਜਵਾੜੇ, ਇਹਨਾਂ ਨੂੰ ਕੰਟਰੋਲ ਕਰਨ ਵਾਲਾ ਵੱਡਾ ਬਾਦਸ਼ਾਹ ਹੁੰਦਾ ਹੈ। ਜੇ ਬਾਦਸ਼ਾਹ ਨੇ ਕਹਿ ਦਿੱਤਾ ਕਿ ਠੀਕ ਹੈ ਭਾਈ, ਇਹਦਾ ਕੰਮ ਠੀਕ ਨਹੀਂ ਹੈ, ਇਹਨੂੰ ਗੱਦੀ ਤੋਂ ਲਾ ਦਿਓ, ਇਹਨੂੰ ਪਾਸੇ ਕਰ ਦਿਓ, ਇਹਦੀ ਥਾਂ 'ਤੇ ਦੂਜੇ ਬੰਦੇ ਨੂੰ ਬਿਠਾਓ, ਜਿਸ ਤਰ੍ਹਾਂ ਆਪਾਂ ਵੇਖਦੇ ਨਾ ਅੱਜ ਵੀ ਪਾਰਟੀਆਂ ਦੇ ਵਿੱਚ ਹੁੰਦਾ ਕਿ ਕੋਈ ਬੰਦਾ ਜਿਹੜਾ ਹੈ ਉਹਨੂੰ ਫਿਰ ਉਹ ਪੋਸਟ ਤੋਂ, ਮੰਤਰੀ ਪਦ ਤੋਂ ਲਾ ਦਿੱਤਾ ਜਾਂਦਾ, ਦੂਜੇ ਨੂੰ ਬਣਾ ਦਿੱਤਾ ਜਾਂਦਾ। ਇਹਦੇ ਮਨ ਵਿੱਚ ਇਹ ਬਹੁਤ ਜ਼ਿਆਦਾ ਡਰ ਆ। ਅਤੇ ਇਹ ਬੰਦੇ ਕੀ ਕਰਦੇ ਸੀ ਸਾਧ ਸੰਗਤ ਜੀ, ਇਹ ਗੁਰੂ ਘਰ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਭੇਸ ਵਟਾ ਕਰਕੇ ਭੇਜਣਾ, ਅਤੇ ਇਹ ਗੁਰੂ ਘਰ ਦੇ ਵਿੱਚ ਰਹਿ ਕਰਕੇ ਪੂਰੀ CID ਕਰਦੇ, ਪੂਰੀ ਖਬਰ ਲੈ ਕਰਕੇ ਆਪਣੇ ਆਕਾ ਲੋਕ, ਜਿਹੜੇ ਵੱਡੇ ਲੋਕ, ਉਹਨਾਂ ਤੱਕ ਇਹ ਖਬਰਾਂ ਜਿਹੜੀਆਂ ਇਹ ਪਹੁੰਚਾਇਆ ਕਰਦੇ ਸਨ। ਇਸ ਤਰ੍ਹਾਂ ਪਹਿਲੇ ਵੀ ਸਾਧ ਸੰਗਤ ਜੀ ਚੱਲਦਾ, ਅੱਜ ਵੀ ਆਪਾਂ ਵੇਖਦੇ ਹਾਂ ਕਈ ਬੰਦੇ, ਕਈ ਏਜੰਸੀਆਂ ਜਿਹੜੀਆਂ ਉਹ ਇਹ ਕੰਮ ਦੇ ਵਿੱਚ ਹੁੰਦੀਆਂ, ਉਹਨਾਂ ਦਾ ਇਹੀ ਮਕਸਦ ਹੁੰਦਾ ਕਿ ਗੁਰੂ ਘਰ ਦੀ ਜਾਣਕਾਰੀ ਜਿਹੜੀ ਆ ਸਾਨੂੰ ਪ੍ਰਾਪਤ ਹੋਵੇ, ਆਪਣੇ ਬੰਦੇ ਜਿਹੜੇ ਅੰਦਰ ਖਾਤੇ ਵਾੜ ਦਿੰਦੇ ਹਨ ਉਹ ਪੂਰੀਆਂ ਖਬਰਾਂ ਉਹਨਾਂ ਤੱਕ ਪਹੁੰਚਾਉਂਦੇ ਹਨ। ਸੋ ਖੈਰ, ਅਤੇ ਜਦੋਂ ਇਹਨੂੰ ਪਤਾ ਚੱਲਿਆ ਤਾਂ ਇਹਨੇ ਕੀ ਕੀਤਾ, ਇਹ ਦੋ ਪਠਾਨ ਜਿਹੜੇ ਹਨ ਇਹਨਾਂ ਨੂੰ ਪੈਸਾ ਦੇ ਕਰਕੇ ਭੇਜਿਆ ਕਿ ਭਾਈ ਆ ਮੈਂ ਤੁਹਾਨੂੰ ਪੈਸਾ ਦਿੰਦਾ ਹਾਂ, ਇਹ ਮਾਇਆ ਤੁਸੀਂ ਲੈ ਕਰਕੇ ਜਾਓ, ਅਤੇ ਨਾਲ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਵੇਖੋਗੇ ਕਿ ਭਾਈ ਚੰਗਾ ਮੌਕਾ ਹੈ, ਮਹਾਰਾਜ ਜੀ ਦੇ ਨਾਲ ਕੋਈ ਸਿੰਘ, ਕੋਈ ਸਿਪਾਹੀ, ਕੋਈ ਅੰਗ ਰਕਸ਼ਕ ਨਹੀਂ ਹੈ, ਇਹੋ ਜਿਹਾ ਵਧੀਆ ਮੌਕਾ ਵੇਖ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਦੇਣਾ, ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰ ਦੇਣਾ, ਉਹਨਾਂ ਨੂੰ ਮਾਰ ਕੇ ਖਤਮ ਕਰਕੇ ਤੁਸੀਂ ਭੱਜ ਜਾਓ ਅਤੇ ਮੈਂ ਤੁਹਾਨੂੰ ਬਾਅਦ ਵਿੱਚ ਬਚਾ ਲਵਾਂਗਾ, ਪਹਿਲੇ ਮੈਂ ਇੰਨੀ ਮਾਇਆ ਦੇ ਰਿਹਾ ਹਾਂ, ਉਸ ਤੋਂ ਬਾਅਦ ਮੈਂ ਇੰਨੀ ਤੁਹਾਨੂੰ ਮਾਇਆ ਦੇਵਾਂਗਾ। ਅੱਜ ਵੀ ਜਿਸ ਤਰ੍ਹਾਂ ਠੇਕੇ ਦੇ ਉੱਤੇ ਜਾਂ ਕਈ ਬੰਦੇ ਇਸ ਤਰ੍ਹਾਂ ਹੀ ਕਰਦੇ ਨਾ ਪਿਆਰੇ,

ਮੌਕਾ ਲੱਗਦਾ। ਕਈ ਕਈ ਮਹੀਨੇ ਕਈ ਕਈ ਸਾਲ ਉਹ ਚੁੱਪ ਚਾਪ ਰਹਿੰਦੇ ਹਨ, ਆਪਣਾ ਭੇਦ ਜਿਹੜਾ ਹੈ ਉਘੜਨ ਨਹੀਂ ਦਿੰਦੇ, ਪ੍ਰਗਟ ਨਹੀਂ ਹੁੰਦੇ, ਤੇ ਫਿਰ ਜਦੋਂ ਉਹਨਾਂ ਨੂੰ ਵਧੀਆ ਮੌਕਾ ਮਿਲ ਜਾਂਦਾ ਉਹ ਆਪਣਾ ਵਾਰ ਕਰ ਜਾਂਦੇ ਹਨ, ਬੰਦੇ ਨੂੰ ਮਾਰ ਕਰਕੇ ਨਿਕਲ ਜਾਂਦੇ ਹਨ। ਅੱਜ ਵੀ ਆਪਾਂ ਵੇਖਦੇ ਹਾਂ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਇਹਨੇ ਭੇਜਣਾ ਕੀਤਾ, ਨਾਲ ਇਹਦੇ ਵਿੱਚ ਜਿਹੜਾ ਗੁਲ ਖਾਂ ਜਿਹੜਾ ਨਾ ਤੇ ਉਹਨੇ ਜਦੋਂ ਇਹਨੂੰ ਚੁੜਿਆ ਤੇ ਇਹ ਖਾਸ ਕਰਕੇ ਪੈਂਦਾ ਖਾਂ ਜਿਹੜਾ ਹੈ ਜਿਹੜਾ ਨਮਕ ਹਰਾਮੀ ਬੇਈਮਾਨ ਬਣ ਚੁੱਕਿਆ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਇਸ ਪੈਂਦੇ ਖਾਂ ਨੂੰ ਪਾਲ ਪੋਸ ਕਰਕੇ ਵੱਡਾ ਕਰਨਾ ਕੀਤਾ। ਸਾਧ ਸੰਗਤ ਜੀ ਮੈਂ ਸੰਕਸ਼ਿਪਤ ਦੇ ਵਿੱਚ ਇਹਦੀ ਸਾਖੀ ਆਪ ਜੀ ਨੂੰ ਸਰਵਣ ਕਰਾਵਾਂ। ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਲਾਗੇ ਹੈ ਇਸ ਪਾਸੇ ਸਤਿਗੁਰੂ ਮਹਾਰਾਜ ਜੀ ਜਦੋਂ ਵਿਚਰ ਰਹੇ ਸਨ, ਸੰਗਤਾਂ ਦਾ ਉਧਾਰ ਕਰ ਰਹੇ ਸਨ, ਤੇ ਉਸ ਵੇਲੇ ਤੇ ਇਹਦਾ ਚਾਚਾ ਸੀ ਪੈਂਦੇ ਖਾਂ ਦਾ, ਇਹਦਾ ਚਾਚਾ ਜਿਹੜਾ ਹੈ ਤੇ ਇਹ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ, ਇਹਨੇ ਬੇਨਤੀਆਂ ਕੀਤੀਆਂ, ਇਹਨੇ ਕਿਹਾ ਕਿ ਸਤਿਗੁਰੂ ਮਹਾਰਾਜ ਇਹ ਅਸੀਂ ਬਹੁਤ ਪਰੇਸ਼ਾਨ ਹਾਂ, ਬਹੁਤ ਤੰਗ ਹਾਲ ਦੇ ਵਿੱਚ ਹਾਂ, ਕਿਰਪਾ ਕਰੋ ਮਹਾਰਾਜ ਅਸੀਂ ਛਤਰੀ ਅਖਵਾਉਂਦੇ ਹਾਂ, ਕਿਉਂਕਿ ਜਾਤ ਕਰਕੇ ਪਠਾਣਾ ਦੇ ਵਿੱਚੋਂ ਸੀ, ਮੁਸਲਮਾਨ ਸਨ, ਤੇ ਇਹਨੇ ਵਚਨ ਕੀਤਾ ਜੰਗ ਯੁੱਧ ਕਰਨਾ ਇਹ ਸਾਡਾ ਕੰਮ ਹੈ ਮਹਾਰਾਜ, ਲੇਕਿਨ ਹੁਣ ਕੋਈ ਵੀ ਫੌਜਾਂ ਸਾਨੂੰ ਆਪਣੇ ਕੋਲ ਨੌਕਰੀ ਦੇ ਉੱਤੇ ਨਹੀਂ ਰੱਖਦੀਆਂ, ਆਪ ਜੀ ਕਿਰਪਾ ਕਰੋ ਮਹਾਰਾਜ ਜੇ ਸਾਨੂੰ ਨੌਕਰੀ ਦੇ ਵਿੱਚ ਰੱਖ ਲਿਓ, ਸਾਨੂੰ ਦਰਮਾ ਤਨਖਾਹ ਲਾ ਦਿਓ ਤੇ ਅਸੀਂ ਤੁਹਾਡੀ ਵਫਾਦਾਰੀ ਦੇ ਨਾਲ ਨੌਕਰੀ ਚਾਕਰੀ ਕਰਾਂਗੇ। ਇਸ ਤਰ੍ਹਾਂ ਜਦੋਂ ਪਿਆਰਿਓ ਉਹਨੇ ਬੇਨਤੀਆਂ ਕੀਤੀਆਂ, ਮੇਰੇ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹ ਜਿਹੜੇ ਪਠਾਣਾ ਦਾ ਜਥਾ ਆਇਆ ਸੀ ਉਹਨਾਂ ਨੂੰ ਰੱਖ ਲਿਆ। ਉਹ ਤੋਂ ਬਾਅਦ ਪਿਆਰਿਓ ਇਹਦਾ ਇੱਕ ਭਤੀਜਾ ਸੀ ਪੈਂਦਾ ਖਾਂ, ਪੈਂਦੇ ਖਾਂ ਨੂੰ ਲੈ ਕਰਕੇ ਆਇਆ, ਹਾਲੇ ਇਹਦੀ ਚੜ੍ਹਦੀ ਉਮਰ ਸੀ 16-17 ਸਾਲ ਦੀ ਇਹਦੀ ਕੋਈ ਆਰਬਲਾ ਸੀ, ਸਰੀਰ ਕਰਕੇ ਪਿਆਰਿਓ ਬੜਾ ਗਠੀਲਾ, ਹਾਈਟ ਪਰਸਨੈਲਿਟੀ ਬਹੁਤ ਤਗੜੀ ਸੀ, ਕੱਦ ਕਾਠੀ ਬੜੀ ਮਜ਼ਬੂਤ ਸੀ। ਕਈ ਵਾਰੀ ਆਪਾਂ ਵੇਖਦੇ ਹਾਂ ਕੁਦਰਤਨ ਹੀ ਪਿਆਰਿਓ ਕਈ ਬੰਦੇ ਜਿਹੜੇ ਹਨ ਜਮਾਂਦਰੂ ਇਹੋ ਜਿਹੇ ਹੁੰਦੇ, ਉਹਨਾਂ ਦੀ ਕੱਦ ਕਾਠੀ ਬੜੀ ਤਗੜੀ ਹੁੰਦੀ ਹੈ, ਬੜੇ ਮਜ਼ਬੂਤ ਹੁੰਦੇ ਹਨ। ਸਿਆਣੇ ਕਹਿੰਦੇ ਕਿ ਭਾਈ ਜੇ ਇਹੋ ਜਿਹਾ ਵਿਅਕਤੀ ਜਿਹਦੀ ਕੱਦ ਕਾਠੀ ਬੜੀ ਮਜ਼ਬੂਤ ਹੋਵੇ ਉਹਨੂੰ ਵਧੀਆ ਖੁਰਾਕਾਂ ਖਵਾਓ, ਉਹ ਤੋਂ ਚੰਗੀ ਤਰ੍ਹਾਂ ਕਸਰਤ ਕਰਾਓ ਤੇ ਉਹ ਬੰਦਾ ਬਹੁਤ ਤਗੜਾ ਪਹਿਲਵਾਨ ਬਣ ਸਕਦਾ, ਬਹੁਤ ਉਹਦੇ ਅੰਦਰ ਤਾਕਤ ਆ ਸਕਦੀ ਹੈ। ਜਦੋਂ ਆਪਣੇ ਭਤੀਜੇ ਨੂੰ ਪੈਂਦੇ ਖਾਂ ਨੂੰ ਲੈ ਕਰਕੇ ਆਇਆ ਤੇ ਕਿਹਾ ਕਿ ਸਤਿਗੁਰੂ ਮਹਾਰਾਜ ਇਹ ਬੱਚਾ ਜਿਹੜਾ ਹੈ ਇਹਨੂੰ ਆਪ ਜੀ ਰੱਖ ਲਿਓ ਤੇ ਨਾਲ ਇਹਦੀ ਖੁਰਾਕ ਬਹੁਤ ਜ਼ਿਆਦੀ ਹੈ, ਇਹ ਪ੍ਰਸ਼ਾਦਾ ਬਹੁਤ ਜ਼ਿਆਦਾ ਛਕਦਾ। ਪੈਂਦਾ ਵੀ ਕਹਿਣ ਲੱਗਾ ਮਹਾਰਾਜ ਮੈਂ ਕੀ ਕਰਾਂ ਕਿ ਮੈਨੂੰ ਇੰਨੀ ਭੁੱਖ ਲੱਗਦੀ ਹੈ, ਸਰੀਰ ਇੰਨਾ ਤਗੜਾ ਹੈ ਤੇ ਮੈਂ ਇੰਨਾ ਪ੍ਰਸ਼ਾਦਾ ਖਾਂਦਾ ਤਾਂ ਹੀ ਮੈਨੂੰ ਰੱਜ ਆਉਂਦਾ। ਤੇ ਉਹ ਪਰਿਵਾਰ ਵਾਲੇ ਕਹਿੰਦੇ ਕਿ ਅਸੀਂ ਕਦੋਂ ਤੱਕ ਇਹਨੂੰ ਖਵਾਈਏ, ਇਹ ਜਵਾਨ ਹੋ ਗਿਆ, ਇਹਦਾ ਖਰਚਾ ਅਸੀਂ ਚੱਕ ਨਹੀਂ ਸਕਦੇ ਹਾਂ, ਜਿੰਨਾ ਅਸੀਂ ਕਮਾਉਂਦੇ ਹਾਂ ਇਹਨੂੰ ਖਾਣ ਪੀਣ ਦੇ ਵਿੱਚ ਇੰਨਾ ਖਰਚਾ ਲੱਗ ਜਾਂਦਾ। ਮਹਾਰਾਜ ਜੀ ਦੇ ਕੋਲ ਆਇਆ ਤੇ ਉਹਨੇ ਵਚਨ ਕੀਤਾ ਉਹਦੇ ਚਾਚੇ ਨੇ, ਮਹਾਰਾਜ ਇਹਨੂੰ ਆਪਣੇ ਕੋਲ ਰੱਖ ਲਿਓ, ਇਹ ਤੁਹਾਡਾ ਵਫਾਦਾਰ ਬਣੇਗਾ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉਹਨੂੰ ਵੇਖ ਕਰਕੇ ਆਪਣੇ ਕੋਲ ਰੱਖ ਲੈਣਾ ਕੀਤਾ, ਉਹਨੂੰ ਤਨਖਾਹ ਵੀ ਲਾਈ, ਉਹਦੀਆਂ ਖੁਰਾਕਾਂ ਜਿਹੜੀਆਂ ਉਹ ਗੁਰੂ ਮਹਾਰਾਜ ਜੀ ਨੇ ਨਿਸ਼ਚਿਤ ਕਰਨੀਆਂ ਕੀਤੀਆਂ। ਉਹ ਫਿਰ ਗੁਰੂ ਘਰ ਦੇ ਵਿੱਚ ਰਹਿ ਕਰਕੇ ਬਹੁਤ ਜ਼ਿਆਦਾ ਖੁਰਾਕ ਖਾਇਆ ਕਰਦਾ। ਆਪ ਸਤਿਗੁਰੂ ਮਹਾਰਾਜ ਕਹਿ ਕਹਿ ਕਰਕੇ ਸਿੰਘਾਂ ਨੂੰ ਪਿਆਰਿਓ, ਨਾਲ ਜਿਹੜੇ ਸਿੱਖ ਔਰ ਵੀ ਤਗੜੇ ਜੁਝਾਰੂ ਜਿਹੜੇ ਹਨ ਉਹਨਾਂ ਨੂੰ ਵਧੀਆ ਖੁਰਾਕਾਂ ਦਿੰਦੇ ਹਨ, ਕਿਉਂਕਿ ਬੰਦਾ ਵਧੀਆ ਖੁਰਾਕ ਖਾਵੇ ਸਰੀਰ ਨਿਖਰਦਾ ਤੇ ਨਾਲ ਬੰਦੇ ਤਗੜੇ ਹੁੰਦੇ ਹਨ, ਉਹਨਾਂ ਦੇ ਅੰਦਰ ਦਮ ਆਉਂਦਾ ਹੈ। ਇਸ ਤਰ੍ਹਾਂ ਹੀ ਫਿਰ

ਮਨ ਦੇ ਵਿੱਚ ਬੜਾ ਗਰਬ ਆ ਗਿਆ। ਕਈਆਂ ਨੇ ਇਹਨੂੰ ਪੰਪ ਚਾੜ ਦਿੱਤਾ ਕਿ ਦੇਖ ਕੋਈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲ ਕਿਉਂ ਨਹੀਂ ਵੇਖਦਾ, ਕਿਉਂਕਿ ਪੈਂਦੇ ਖਾਨ ਉਹਦੇ ਗੁਰੂ ਮਹਾਰਾਜ ਜੀ ਦੇ ਨਾਲ ਹੈ। ਇਹਨੂੰ ਗਰਬ ਹੋਣਾ ਸ਼ੁਰੂ ਹੋ ਗਿਆ ਕਿ ਮੇਰੇ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਜਿੱਤਾਂ ਪ੍ਰਾਪਤ ਹੁੰਦੀਆਂ, ਮੈਂ ਗੁਰੂ ਮਹਾਰਾਜ ਜੀ ਦੇ ਕੋਲ ਰਹਿੰਦਾ, ਲੋਕੀ ਮੇਰੇ ਤੋਂ ਡਰਦੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ 'ਤੇ ਹਮਲਾ ਕੀਤਾ, ਪੈਂਦੇ ਖਾਨ ਨੇ ਮਾਰ ਦੇਣਾ। ਦਸ ਦਸ ਪਹਿਲਵਾਨ ਜਿਹੜੇ ਨਾ ਪਿਆਰੇ ਹੋ, ਉਹਨਾਂ ਨੂੰ ਇਕੱਲਾ ਇਹ ਭਿੜ ਜਾਂਦਾ ਸੀ, ਪਕੜ ਪਕੜ ਕੇ ਸੁੱਟ ਦਿੰਦਾ ਸੀ। ਇੰਨੀ ਤਹਾਂਕ ਸੀ ਅਤੇ ਇਤਿਹਾਸ ਪੜ੍ਹਦੇ ਹਾਂ ਅਤੇ ਕਈ ਲੋਕ ਤਾਂ ਪਿਆਰੇ ਹੋ ਇਹਦੀ ਹਾਈਟ ਪਰਸਨੈਲਿਟੀ ਵੇਖਣ ਦੇ ਲਈ ਆਇਆ ਕਰਦੇ ਸਨ ਕਿ ਭਾਈ ਕਿਹੋ ਜਿਹਾ ਇਹ ਗੱਭਰੂ ਜਵਾਨ ਹੈ ਵੇਖੀਏ। ਖੈਰ ਪਿਆਰੇ ਹੋ, ਸ਼ੁਰੂਆਤ ਦੇ ਵਿੱਚ ਤਾਂ ਠੀਕ ਰਿਹਾ, ਲੇਕਿਨ ਬਾਅਦ ਦੇ ਵਿੱਚ ਇਹਦੀ ਮੱਤ ਮਾਰੀ ਗਈ, ਗੁਰੂ ਘਰ ਤੋਂ ਇਹ ਗੱਦਾਰ ਬਣ ਗਿਆ, ਬੇਈਮਾਨ ਬਣ ਗਿਆ, ਸਰਕਾਰੀ

ਉਤੋਂ ਫੌਜਾਂ ਚੜਾ ਕਰਕੇ ਅਗਵਾਈ ਆਪ ਲੈ ਕਰਕੇ ਆਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਇਹਨੇ ਜੰਗ ਕਰਨੀ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਦੇ ਨਾਲ ਜਦੋਂ ਜੰਗ ਹੋਈ ਨਾ ਪਿਆਰਿਓ, ਇੱਕ ਮੈਂ ਬਚਨ ਕਰਨਾ ਕਰਾਂ ਤੇ ਕਹਿੰਦੇ ਜੰਗ ਕਰਦਿਆਂ ਮਹਾਰਾਜ ਜੀ ਘੋੜੇ ਤੇ ਸੀ, ਇਹਨੂੰ ਇਹਦਾ ਘੋੜਾ ਮਹਾਰਾਜ ਜੀ ਨੇ ਤੀਰ ਚਲਾ ਕਰਕੇ ਚਿੱਤ ਕਰ ਦਿੱਤਾ, ਇਹ ਹੇਠਾਂ ਆ ਗਿਆ। ਜਦੋਂ ਗੁਰੂ ਮਹਾਰਾਜ ਜੀ ਘੋੜੇ ਤੇ ਸਵਾਰ ਸੀ, ਇਹਦੇ ਵੱਲ ਵੱਧ ਰਹੇ ਸਨ, ਇਹ ਭੱਜ ਕਰਕੇ ਗਿਆ ਸਾਧ ਸੰਗਤ ਜੀ ਜਾ ਕਰਕੇ ਇਹਨੇ ਘੋੜੇ ਨੂੰ ਜੱਫਾ ਮਾਰ ਕਰਕੇ ਪਕੜ ਲੈਣਾ ਕੀਤਾ। ਮਹਾਰਾਜ ਜੀ ਦਾ ਘੋੜਾ ਬੜਾ ਤਗੜਾ, ਇੰਨਾ ਦਮ, ਇਹਨੇ ਪਿਆਰਿਓ ਕਹਿੰਦੇ ਕਿ ਜਦੋਂ ਉਹਨੂੰ ਜੱਫਾ ਮਾਰ ਕਰਕੇ ਪੂਰਾ ਇਹਨੂੰ ਆਪਣੇ ਇਹਦੇ ਵਿੱਚ ਗਲ ਵਕੜੀ ਲੈ ਲਿਆ, ਉਹਨੂੰ ਪਕੜ ਲੈਣਾ ਕੀਤਾ। ਮਹਾਰਾਜ ਨੇ ਵੀ ਘੋੜੇ ਨੂੰ ਬੜਾ ਭਜਾਉਣਾ ਚਾਹਿਆ, ਅੱਗੇ ਪਿੱਛੇ ਕਰਨਾ ਚਾਹਿਆ, ਕਹਿੰਦੇ ਘੋੜਾ ਰੰਚਕ ਮਾਤਰ ਨਹੀਂ ਹੱਲਿਆ, ਇੰਨਾ ਇਹਦੇ ਅੰਦਰ ਬਲ ਸੀ। ਮਹਾਰਾਜ ਜੀ ਛਾਲ ਮਾਰ ਕਰਕੇ ਉਤਰ ਗਏ। ਇਹਦੇ ਨਾਲ ਜਦੋਂ ਦਵੱਲੀ ਜੰਗ ਹੋਈ ਹੈ, ਮਹਾਰਾਜ ਜੀ ਨੇ ਇਹਨੂੰ ਵਚਨ ਕੀਤਾ ਕਿ ਦੇਖ ਪੈਂਦੇ ਖਾਨ, ਤੇ ਤੂੰ ਹੁਣ ਵਾਰ ਕਰ ਲੈ, ਤਿੰਨ ਵਾਰ ਤੈਨੂੰ ਅਸੀਂ ਦਿੰਦੇ ਹਾਂ, ਤੂੰ ਵਾਰ ਕਰ ਲੈਣਾ ਕਰ। ਕਹਿਣ ਲੱਗਾ ਤੁਸੀਂ ਮਾਰੋ ਮਹਾਰਾਜ। ਕਹਿੰਦੇ ਮਹਾਰਾਜ ਜੀ ਨੇ ਕਿਹਾ ਕਿ ਸਾਡਾ ਤਾਂ ਇੱਕੋ ਵਾਰ ਕਾਫੀ ਹੈ ਭਾਈ, ਜੇ ਇੱਕੋ ਵਾਰ ਸਾਡਾ ਚੱਲ ਗਿਆ ਮਰ ਮਰਾ ਜਾਵੇਗਾ, ਮਨ ਦੀ ਗੱਲ ਮਨ ਵਿੱਚ ਰਹਿ ਜਾਵੇਗੀ, ਤੂੰ ਚੜ ਕਰਕੇ ਆਇਆ ਨਾ, ਪਹਿਲ ਤੈਨੂੰ ਦੇਣੀ ਚਾਹੀਦੀ ਹੈ। ਇੰਜ ਕਹਿ ਕਰਕੇ ਗੁਰੂ ਮਹਾਰਾਜ ਨੇ ਉਹਨੂੰ ਪਹਿਲ ਦਿੱਤੀ। ਉਹਨੇ ਤਿੰਨ ਵਾਰ ਕਰਨੇ ਕੀਤੇ, ਤਿੰਨ ਦੇ ਤਿੰਨ ਵਾਰ ਜਿਹੜੇ ਹਨ ਉਹ ਜਦੋਂ ਉਹਦੇ ਖਾਲੀ ਚੱਲ ਗਏ। ਉਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਿਆਰਿਓ ਇੱਕੋ ਵਾਰ ਦੇ ਨਾਲ, ਜਿਸ ਤਰ੍ਹਾਂ ਇਹ ਇੱਕ ਦੋ ਤਰ੍ਹਾਂ ਦੇ ਵਾਰ ਹੁੰਦੇ, ਇੱਕ ਨੂੰ ਗਾਤਰਾ ਵਾਰ, ਇੱਕ ਨੂੰ ਜਨੇਊ ਵਾਰ ਬੋਲਦੇ, ਚੀਰਾ ਮਾਰਦੇ ਹਨ, ਤੇ ਸਤਿਗੁਰੂ ਮਹਾਰਾਜ ਜੀ ਨੇ ਗਾਤਰਾ ਵਾਰ ਜਿਹੜਾ ਹੈ ਇਹ ਵਾਰ ਨੂੰ ਹੀ ਪਿਆਰਿਓ, ਗਾਤਰਾ ਵਾਰ ਤੇ ਜਨੇਊ ਵਾਰ ਇਹ ਦੋਵੇਂ ਇੱਕ ਦੂਜੇ ਦੇ ਉਲਟ ਹੁੰਦੇ ਹਨ। ਜਦੋਂ ਆਪਾਂ ਸੱਜੇ ਪਾਸਿਓਂ ਮਾਰਦੇ ਹਾਂ ਇਹਨੂੰ ਗਾਤਰਾ ਬੋਲਦੇ ਹਾਂ, ਖੱਬੇ ਪਾਸਿਓਂ ਜਦੋਂ ਮਾਰਿਆ ਜਾਂਦਾ ਜਿਸ ਤਰ੍ਹਾਂ ਹਿੰਦੂ ਵੀਰ ਜਨੇਊ ਪਾਉਂਦੇ ਹਨ ਉਹਨੂੰ ਜਨੇਊ ਵਾਰ ਕਿਹਾ ਜਾਂਦਾ। ਮਹਾਰਾਜ ਜੀ ਨੇ ਇੱਕੋ ਵਾਰ ਕਰਕੇ ਇਹਨੂੰ ਅੱਧ ਵਿਚਕਾਰ ਤੋਂ ਚੀਰ ਕੇ ਰੱਖ ਦਿੱਤਾ, ਤੇ ਜਦੋਂ ਚੀਰ ਕੇ ਰੱਖ ਦਿੱਤਾ ਤੇ ਇਹ ਕਹਿਣ ਲੱਗਾ ਹਾਏ ਅੰਮਾ ਹਾਏ ਅੰਮਾ ਬੋਲਦਾ। ਮਹਾਰਾਜ ਜੀ ਨੇ ਕਿਹਾ ਕਿ ਪੈਂਦਿਆ ਅੰਮਾ ਨਾ ਬੋਲ, ਅੱਲਾ ਕਾ ਨਾਮ ਲੈ, ਅੱਲਾ ਕਾ ਨਾਮ ਲੈ। ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਭੱਜ ਕਰਕੇ ਗਏ ਪਿਆਰਿਓ, ਤੇ ਉਹਨੂੰ ਚੱਕ ਲਿਆ, ਉਹਦਾ ਸਿਰ ਜਿਹੜਾ ਆਪਣੇ ਪੜ ਦੇ ਉੱਤੇ ਰੱਖ ਦਿੱਤਾ। ਗਰਮੀਆਂ ਦੀ ਰੁੱਤ ਦੀ ਸੂਰਜ ਜੋ ਹੈ ਉਹਦੀਆਂ ਕਿਰਨਾਂ ਪੈ ਰਹੀਆਂ ਸੀ, ਵੱਡਾ ਸਾਰਾ ਢਾਲਾ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਕਰ ਦਿੱਤਾ। ਬਸ ਪਿਆਰਿਓ ਇਹ ਜਦੋਂ ਵੇਖਿਆ ਨਾ, ਉਹਦੇ ਅੰਦਰ ਦੀ ਆਤਮਾ ਜਾਗਰਤ ਹੋ ਗਈ, ਬੇਈਮਾਨੀ ਖਤਮ ਹੋ ਗਈ। ਮਹਾਰਾਜ ਜੀ ਦੇ ਅੱਗੇ ਹੱਥ ਜੋੜਦਾ, ਮਹਾਰਾਜ ਜੀ ਕਹਿੰਦੇ ਕਿ ਪੈਂਦਿਆ ਕਲਮਾ ਪੜ ਭਾਈ, ਤੇ ਜਦੋਂ ਇਹ ਮਰਦੇ ਨਾ ਪਿਆਰਿਓ, ਮਰਨ ਤੋਂ ਬਾਅਦ ਵੀ ਇਹਨਾਂ ਦੀ ਕਲਮਾ ਇਹਨਾਂ ਦੇ ਲਈ ਪੜਿਆ ਜਾਂਦਾ। ਮਹਾਰਾਜ ਨੇ ਕਿਹਾ ਅੰਤਮ ਸਮਾਂ ਆਇਆ, ਰੱਬ ਨੂੰ ਅੱਲਾ ਨੂੰ ਯਾਦ ਕਰ, ਕਲਮਾ ਆਦਿਕ ਪੜ। ਕਹਿਣ ਲੱਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੈਨੂੰ ਕਲਮੇ ਦੀ ਲੋੜ ਨਹੀਂ ਹੈ, ਤੁਹਾਡੇ ਦਰਸ਼ਨ ਹੀ ਮੇਰਾ ਕਲਮਾ ਹੈ ਮਹਾਰਾਜ, ਇਹ ਮੈਂ ਕਿੰਨਾ ਭਾਗਸ਼ਾਲੀ ਹਾਂ, ਤੁਹਾਡੇ ਦਰਸ਼ਨ ਕਰਦੇ ਹੋਏ ਮੇਰੇ ਪ੍ਰਾਣ ਨਿਕਲ ਰਹੇ ਹਨ, ਤੁਹਾਡੀ ਛਤਰ ਛਾਇਆ ਦੇ ਵਿੱਚ ਮੈਂ ਮਰ ਰਿਹਾ ਮਹਾਰਾਜ, ਮੈਂ ਦੋਜ਼ਖਾਂ ਦੀ ਅੱਗ ਦੇ ਵਿੱਚ ਨਹੀਂ ਸੜਨਾ, ਮੈਂ ਤਾਂ ਸਿੱਧਾ ਬਹਿਸ਼ਤਾਂ ਨੂੰ ਜਾਣਾ ਹੈ। ਇਹ ਵਚਨ ਕੀਤਾ ਤੇ ਆਪਣੇ ਗੁਨਾਹਾਂ ਨੂੰ ਉਹਨੇ ਕਬੂਲ ਕੀਤਾ। ਕਹਿਣ ਲੱਗਾ ਮੇਰੇ ਤੋਂ ਗਲਤੀਆਂ ਹੋਈਆਂ, ਮੇਰੇ ਗੁਨਾਹਾਂ ਨੂੰ ਮਾਫ ਕਰਨਾ ਕਰੋ। ਮਹਾਰਾਜ ਜੀ ਨੇ ਬਖਸ਼ ਲਿਆ, ਇਹ ਮਰ ਗਿਆ। ਉਹ ਤੋਂ ਬਾਅਦ ਇਹਦਾ ਪੋਤਰਾ ਕਹਿੰਦੇ ਪਿਆ

ਗੁਲ ਖਾਨ ਜਿਹੜਾ ਨਾ ਇਹਦਾ ਪੋਤਰਾ ਸੀ। ਹੁਣ ਇਹਦੇ ਵਿੱਚ ਲੋਕੀ ਵੀ ਦੇਖੋ ਕਿਸ ਤਰ੍ਹਾਂ, ਇਹ ਹੁਣ ਤਾਂ ਵੇਖਿਆ ਜਾਵੇ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੰਗ ਦੇ ਵਿੱਚ ਇਹ ਮਾਰਿਆ ਗਿਆ, ਸ਼ਹੀਦ ਹੋਇਆ ਕਹਿ ਸਕਦੇ ਹਾਂ।

ਤੇ ਇਸ ਤਰ੍ਹਾਂ ਪਿਆਰਿਓ ਇਹ ਚੱਕ ਚੱਕਾ ਦੇ ਵਿੱਚ ਆ ਗਿਆ ਤੇ ਦੂਜੀ ਗੱਲ ਜਿਹੜੀ ਹੈ ਇਹ ਦੁਸ਼ਮਣੀ ਰੱਖਦਾ ਸੀ ਮਨ ਦੇ ਵਿੱਚ ਇਹ ਚਾਹੁੰਦਾ ਸੀ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਾਰਨਾ ਅੰਦਰ ਖਾਤੇ ਵੈਰ ਰੱਖਦਾ ਤੇ ਦੂਜੇ ਪਾਸੇ ਤੇ ਇਹਨੂੰ ਵਜ਼ੀਰ ਖਾਨ ਨੇ ਬਹੁਤ ਜ਼ਿਆਦਾ ਮਾਇਆ ਦਿੱਤੀ ਹੈ ਕਈ ਦਿਨਾਂ ਤੋਂ ਪਿਆਰੇ ਉਹ ਭੇਸ ਵਟਾ ਕਰਕੇ ਇਹ ਗੁਰੂ ਘਰ ਦੇ ਵਿੱਚ ਰਿਹਾ ਕਰਦਾ ਸੀ ਤੇ ਜਿਸ ਤਰ੍ਹਾਂ ਆਪਾਂ ਵੇਖਦੇ ਨਾ ਪਿਆਰਿਓ ਕਈ ਵਾਰੀ ਇਤਿਹਾਸ ਦੇ ਵਿੱਚ ਕੁਛ ਗੱਲਾਂ ਜਿਹੜੀਆਂ ਉਹ ਰਲੇ ਹੋ ਜਾਂਦੇ ਹਨ ਲੇਕਿਨ ਪਿਆਰਿਓ ਜਿਸ ਤਰ੍ਹਾਂ ਇਹ ਇੱਥੇ ਬਚਨ ਆਇਆ ਮਹਾਰਾਜ ਜੀ ਬਾਰ ਬਾਰ ਉਹਨੂੰ ਕਹਿੰਦੇ ਕਿ ਆਪਣੇ ਦਾਦੇ ਦਾ ਬਦਲਾ ਲੈ ਆਪਣੇ ਦਾਦੇ ਦਾ ਬਦਲਾ ਲੈ ਇਹੋ ਜਿਹੀ ਗੱਲ ਨਹੀਂ ਹੈ ਪਿਆਰਿਓ ਜੇ ਮਹਾਰਾਜ ਨੂੰ ਪਤਾ ਹੀ ਹੁੰਦਾ ਕਿ ਭਾਈ ਇਹ ਉਹਦਾ ਪੋਤਰਾ ਹੈ ਇਹ ਸਾਨੂੰ ਮਾਰਨ ਦੇ ਲਈ ਆਇਆ ਤੇ ਮਹਾਰਾਜ ਕਿਉਂ ਉਹਨੂੰ ਆਪਣੇ ਨਾਲ ਰੱਖਦੇ ਹਨ ਇਹ ਤਾਂ ਪਿਆਰਿਓ ਚੁੱਪ ਚਾਪ ਭੇਸ ਵਟਾ ਕਰਕੇ ਆਇਆ ਤੇ ਜਿਸ ਤਰ੍ਹਾਂ ਆਪਣੇ

ਉਹ ਇਹੀ ਕਹਿੰਦੇ ਕਿ ਭਾਈ ਇਹ ਚੁੱਪ ਚਾਪ ਭੇਸ ਵਟਾ ਕਰਕੇ ਰਹਿੰਦਾ ਸੀ, ਇਹ ਮੌਕੇ ਦੀ ਭਾਲ ਦੇ ਵਿੱਚ ਸੀ। ਇੱਕ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੈਠੇ ਹੋਏ ਹਨ ਤੇ ਮਹਾਰਾਜ ਜੀ ਦੀ ਕਟਾਰ ਮਹਾਰਾਜ ਜੀ ਦੇ ਇਹਨੇ ਇਹਨੂੰ ਜਦੋਂ ਦਿਖਾਉਣਾ ਕੀਤਾ, ਇਹਨੇ ਜਦੋਂ ਵੇਖਿਆ, ਇੱਥੋਂ ਤੱਕ ਆਪ ਜੀ ਨੇ ਪਿਛਲੇ ਪ੍ਰਸੰਗਾਂ ਦੇ ਵਿੱਚ ਇਹ ਇਤਿਹਾਸ ਨੂੰ ਸਰਵਣ ਕਰਨਾ ਕੀਤਾ। ਆਓ ਸਾਧ ਸੰਗਤ ਜੀ, ਇਸ ਤੋਂ ਅਗਲੀ ਕਥਾ ਉਹ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ

ਇੱਥੇ ਕਵੀ ਰਾਜ ਜੀ ਨੇ ਇਸ ਗ੍ਰੰਥ ਦੇ ਵਿੱਚ ਜੋ ਇਤਿਹਾਸ ਜੋ ਉਚਾਰਨ ਕਰਨਾ ਕੀਤਾ, ਵਰਣਨ ਕਰਨਾ ਕੀਤਾ, ਆਪਾਂ ਪਿਆਰਿਓ ਉਹਦੀ ਵੀ ਵਿਚਾਰ ਕਰਨੀ ਹੈ ਉਹਨੂੰ ਆਧਾਰ ਬਣਾ ਕਰਕੇ। ਲੇਕਿਨ ਜੋ ਅਥੈਂਟਿਕ ਇਤਿਹਾਸ ਹੈ ਦੂਜੇ ਇਤਿਹਾਸਕਾਰਾਂ ਨੇ ਜੋ ਜਿਹਨੂੰ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਪੇਸ਼ ਕਰਨਾ ਕੀਤਾ, ਆਪਾਂ ਉਹ ਵੀ ਪਿਆਰਿਓ ਬਚਨ ਜਿਹੜਾ ਹੈ ਨਾਲ ਦੀ ਨਾਲ ਉਹਦਾ ਵੀ ਖੁਲਾਸਾ ਆਪਾਂ ਨੇ ਕਰਦੇ ਜਾਣਾ। ਤੇ ਕਰ ਕਹਿ ਨਗਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਇਸ ਇਤਿਹਾਸ ਮੁਤਾਬਕ ਕਹਿੰਦੇ ਆਪ ਗੁਰੂ ਮਹਾਰਾਜ ਜੀ ਨੇ ਕਟਾਰ ਜਿਹੜੀ ਹੈ ਉਹ ਕਟਾਰ ਕੱਢ ਕੇ ਉਹਦੇ

0: ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੁਣ ਇਕਾਂਤ ਦੇ ਵਿੱਚ ਹਨ।
1: ਆਪ ਹੋਏ ਤਬ ਆਯੁਧ ਪਾਨੀ,
0: ਜੇ ਆਪ ਸਤਿਗੁਰੂ ਮਹਾਰਾਜ ਆਯੁਧ ਜੇ ਇਹਨਾਂ ਨੇ ਸ਼ਸਤਰਾਂ ਨੂੰ ਧਾਰਨ ਕਰ ਲਿਆ,
1: ਰਹਿ ਨਹੀਂ ਥੂਕ ਮੁਖ
0: ਤੇ। ਇਹ ਮਨ ਵਿੱਚ ਵਿਚਾਰ ਪਿਆ ਕਰਦਾ ਕਿ ਭਾਈ ਕਿ ਜੇ ਮੈਂ ਮੌਕਾ ਵੇਖ ਕਰਕੇ ਗੁਰੂ ਮਹਾਰਾਜ ਜੀ ਨੂੰ ਨਹੀਂ ਮਾਰਾਂਗਾ, ਨਹੀਂ ਖਤਮ ਕਰਾਂਗਾ, ਤੇ ਲੋਕਾਂ ਨੇ

ਬਦਲਾ ਨਹੀਂ ਲੈਣਾ ਕੀਤਾ। ਇਸ ਤਰ੍ਹਾਂ ਪਿਆਰਿਓ ਕਈ ਵਾਰੀ ਕਈ ਲੋਕ ਜਿਹੜੇ ਨਾ ਉਹਨਾਂ ਦੇ ਅੰਦਰ ਇਹ ਬਦਲੇ ਦੀ ਭਾਵਨਾ ਜਿਹੜੀ ਹੈ ਬਹੁਤ ਜ਼ਿਆਦਾ ਰਹਿੰਦੀ ਹੈ। ਇਹੀ ਤਾਂ ਵੇਖਿਆ ਸੀ ਇਹਨੇ, ਇੱਕ ਤਾਂ ਭਾਈ ਜਾਤੀਆ ਇਹਦੀ

ਇਹ ਬੇਈਮਾਨਾਂ ਨੇ ਇਹਨੂੰ ਚੁਣ ਕਰਕੇ ਭੇਜਣਾ ਕੀਤਾ। ਕਹਿੰਦੇ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਬੈਠੇ

ਵਿੱਚ ਇਹ ਬਿਜਲੀ ਜਦੋਂ ਨਹੀਂ ਹੋਇਆ ਕਰਦੀ ਸੀ ਤੇ ਲੋਕੀ ਘਰ ਦੇ ਵਿੱਚ ਪਿਆਰੀ ਉਹ ਦੀਏ ਜਗਾਉਂਦੇ ਸਨ ਤੇ ਦੀਏ ਜਗਾਉਣ ਦਾ ਸਮਾਂ ਭਾਵ ਕੇ ਰਾਤ ਦਾ ਸਮਾਂ ਆ ਗਿਆ ਤੇ ਇਹਨੇ ਵੇਖਿਆ ਕਿ ਜੀ ਗੁਰੂ ਮਹਾਰਾਜ ਜੀ ਲੰਬੇ ਪਏ ਹੋਏ ਹਨ ਅੱਖਾਂ ਬੰਦ ਹਨ ਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਕੋਈ ਵੀ ਸਿੰਘ ਜਿਹੜਾ ਹੈ ਪਹਿਰੇਦਾਰ ਜਿਹੜਾ ਉਹ ਨਹੀਂ ਹੈ ਤੇ ਇਹਨੇ ਕੀ ਕੀਤਾ ਜਮਧਰ ਜਿਹੜੀ ਹੈ ਉਹਨੂੰ ਲੈ ਕਰਕੇ ਹੱਥ ਦੇ ਵਿੱਚ ਤੇ ਨਾਲ ਉਹਨੇ ਇਹ ਲੈ ਕਰਕੇ ਸੱਜੇ ਖੱਬੇ ਵੇਖ ਰਿਹਾ ਅਸਲ ਦੇ ਵਿੱਚ ਪਿਆਰਿਓ ਕਿ ਜਿਹੜਾ ਇਤਿਹਾਸ ਇੰਜ ਹੈ ਤੇ ਆਪਣੀ ਆਪਣੀ ਧਾਰਨਾ ਹੁੰਦੀ ਹੈ ਇਤਿਹਾਸ ਦੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਇਲਾਕੇ ਦੇ ਵਿੱਚ ਜਦੋਂ ਆਏ ਸੀ ਨਾ ਪਿਆਰਿਓ ਤੇ ਸਤਿਗੁਰੂ ਮਹਾਰਾਜ ਜੀ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਫ਼ਰ ਦੇ ਵਿੱਚ ਸਨ ਸਫ਼ਰ ਦੇ ਵਿੱਚ ਪਿਆਰਿਓ ਪੱਕੇ ਡੇਰੇ ਥੋੜ੍ਹੀ ਹੋਇਆ ਕਰਦੇ ਹਨ ਉਸ ਵੇਲੇ ਆਰਜ਼ੀ ਤੌਰ ਤੇ ਤੰਬੂ ਆਦਿਕ ਜਿਹੜੇ ਉਹ ਲਵਾਏ ਜਾਂਦੇ ਸਨ ਤੰਬੂਆਂ ਨੂੰ ਗੱਡਿਆ ਜਾਂਦਾ ਸੀ ਜਿਸ ਤਰ੍ਹਾਂ ਅੱਜ ਵੀ ਆਪਾਂ ਵੇਖਦੇ ਹਾਂ ਨਿਹੰਗ

ਹੁੰਦਾ, ਉਹ ਵਾਟਰਪਰੂਫ ਹੁੰਦਾ ਹਰ ਪਾਸੇ, ਉਹਨੂੰ ਆਪਾਂ ਇੰਜ ਲਾ ਕਰਕੇ ਇੱਕ ਕਨਾਤ ਹੁੰਦੀ ਅਤੇ ਉਤਲਾ ਜਿਹੜਾ ਤੰਬੂ ਹੁੰਦਾ ਅੰਦਰ ਵਿਛਾਈ ਵੀ ਹੁੰਦੀ ਹੈ, ਬਹੁਤ ਵਧੀਆ ਉਹਨੂੰ ਇੰਜ ਬਣਾਇਆ ਜਾਂਦਾ ਕਿ ਬਹੁਤ ਵਧੀਆ ਉਹਦੇ ਅੰਦਰ ਸੁਵਿਧਾ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇੱਥੇ ਪੱਕੀ ਕੋਈ ਰਿਹਾਇਸ਼ ਕੋਈ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ, ਕਿਉਂਕਿ ਸਤਿਗੁਰੂ ਮਹਾਰਾਜ ਇਹ ਚੱਕਰਵਰਤੀ ਵਿਚਰ ਰਹੇ ਸਨ, ਤਾਂ ਕਰਕੇ ਇੱਥੇ ਸਤਿਗੁਰੂ ਮਹਾਰਾਜ ਜੀ ਜਦੋਂ ਆਏ ਤੇ ਗੁਰੂ ਮਹਾਰਾਜ ਜੀ ਨੇ ਪਿਆਰਿਓ ਤੰਬੂ ਲਾਉਣੇ ਕੀਤੇ। ਗੁਰੂ ਮਹਾਰਾਜ ਜੀ ਦਾ ਤੰਬੂ ਨਾਲ ਸਿੰਘਾਂ ਦੇ ਤੰਬੂ ਟੈਂਟ ਜਿਹੜੇ ਹਨ ਉਹ ਲੱਗੇ ਹੋਏ ਸਨ ਤੇ ਗੁਰੂ ਮਹਾਰਾਜ ਜੀ ਦੇ ਕੋਲ। ਔਰ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਜੇ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਨਾ ਪਿਆਰਿਓ, ਆਪਨੇ ਸੁਣਿਆ ਹੋਵੇਗਾ ਕਿ 25 ਸਿੰਘਾਂ ਦਾ ਪੈਰਾ ਜਿਹੜਾ ਹਰ ਵੇਲੇ ਗੁਰੂ ਮਹਾਰਾਜ ਜੀ ਦੇ ਨਾਲ ਹੋਇਆ ਕਰਦਾ। 25 ਸਿੰਘਾਂ ਦਾ 25 ਸਿੰਘ ਜਿਹੜੇ ਹਨ ਸਦਾ ਤਿਆਰ ਪ੍ਰਤਿਆਰ ਹੋ ਕਰਕੇ ਗੁਰੂ ਮਹਾਰਾਜ ਜੀ ਦੇ ਨਾਲ ਪੈਰੇ ਦੇ ਵਿੱਚ ਵਿਚਰਿਆ ਕਰਦੇ ਹਨ। ਲੇਕਿਨ ਜਦੋਂ ਇਸ ਅਸਥਾਨ ਇਹ ਧਰਤੀ ਤੇ ਆਏ, ਬਹੁਤ ਸਾਰੇ ਸਿੰਘ ਉਹ ਵਾਪਸ ਚੱਲ ਗਏ ਸਨ। ਆਪ ਨੂੰ ਪਤਾ ਹੋਵੇਗਾ ਜੋ ਗੁਰਦੁਆਰਾ ਸੰਗਤ ਸਾਹਿਬ ਜੀ ਦਾ ਇਤਿਹਾਸ ਪੜ੍ਹਦਿਆਂ ਉੱਥੋਂ ਖਜ਼ਾਨੇ ਲੈ ਕਰਕੇ ਚੱਲ ਗਏ। ਔਰ ਮਹਾਰਾਜ ਜੀ ਦੇ ਨਾਲ ਜਥਾ ਜਦੋਂ ਦੱਖਣ ਦੇ ਵੱਲ ਆ ਰਹੇ ਸੀ ਤੇ ਗੁਰੂ ਮਹਾਰਾਜ ਜੀ ਦੇ ਨਾਲ ਕੋਈ ਵੱਡਾ ਜ਼ਿਆਦਾ ਵੱਡਾ ਜਥਾ ਨਹੀਂ ਸੀ। ਇੱਕ ਅਨੁਮਾਨ ਦੇ ਅਨੁਸਾਰ ਕੋਈ ਕਹਿੰਦਾ 300 ਜਾਂ 500 ਸਿੰਘਾਂ ਦਾ ਹੀ ਜਥਾ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੀ। ਉਹਦੇ ਵਿੱਚ ਵੀ ਬਹੁਤ ਸਾਰੇ ਚੱਲ ਗਏ। ਹੁਣ ਸਿੰਘ ਜਿਹੜੇ ਪੈਰੇ ਦੇ ਵਿੱਚ ਜਿਹੜੇ ਸੀ ਨਾ ਉਹ ਵੀ ਘੱਟ ਗਏ ਹਨ। ਹੋ ਸਕਦਾ ਪਿਆਰਿਓ ਉਸ ਵੇਲੇ ਥੋੜ੍ਹੇ ਬਾੜੇ ਜਿਹੜੇ ਪਹਿਰੇਦਾਰ ਸੀ ਉਹ ਵੀ ਥੋੜ੍ਹੇ ਕੁ ਅਵੇ

ਫਿਰ ਉਸ ਵੇਲੇ ਵੀ ਕੋਈ ਕ੍ਰਾਈਮ ਹੋ ਜਾਂਦਾ, ਕੋਈ ਚੋਰੀ ਹੋ ਜਾਂਦੀ ਹੈ, ਕੋਈ ਗਲਤ ਕੰਮ ਹੋ ਜਾਂਦੇ, ਫਿਰ ਕੋਈ ਪਹਿਰੇਦਾਰ ਕਹਿੰਦਾ ਨਾ ਕਿ ਨਹੀਂ ਜੀ ਮੈਂ ਤਾਂ ਬਾਹਰ ਗਿਆ ਸੀ, ਮੈਂ ਤਾਂ ਲਘੂ ਸ਼ੰਕਾ ਦੇ ਲਈ ਗਿਆ, ਮੈਨੂੰ ਇੰਜ ਕੋਈ ਪੀੜਾ ਹੋ ਗਈ, ਮੈਂ ਉਸ ਤਰ੍ਹਾਂ ਇੱਥੇ ਗਿਆ ਉੱਥੇ ਗਿਆ, ਇਹ ਫਿਰ ਤਾਲਮ ਟੋਲੇ ਕਰਦੇ ਹਨ। ਸੋ ਹੋ ਸਕਦਾ ਪਿਆਰਿਓ ਮਹਾਰਾਜ ਜੀ ਦੇ ਕੋਲ ਜਿਹੜੇ ਪਹਿਰੇਦਾਰ ਜਿਹੜੇ ਟੈਂਟ ਦੇ ਬਾਰ ਬਾਰ ਸਿੰਘ ਜਿਹੜੇ ਪਿਆਰਿਓ ਹਰ ਵੇਲੇ ਪਹਿਰੇ ਦੇ ਉੱਤੇ ਹੋਇਆ ਕਰਦੇ ਔਰ ਚੱਕਰ ਕੜਿਆ ਕਰਦੇ।

ਕਿ ਭਾਈ ਕੋਈ ਦੁਸ਼ਮਣ ਜਿਹੜਾ ਆ ਕਰਕੇ ਹਮਲਾ ਨਾ ਕਰ ਦੇਵੇ ਕਰਕੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਸੀ ਤੇ ਨਾਲ ਆ ਜਿਹੜੇ ਦੋ ਪਠਾਨ ਜਿਹੜੇ ਇਹ ਗੁਰੂ ਘਰ ਦੇ ਵਿੱਚ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਇਹ ਰਹਿ ਰਹੇ ਸਨ। ਇਸ ਕਰਕੇ ਸਿੰਘਾਂ ਨੇ ਜ਼ਿਆਦਾ ਇਹਨਾਂ ਦੇ ਉੱਤੇ ਸ਼ੱਕ ਵੀ ਨਹੀਂ ਕੀਤਾ। ਭੇਸ ਵਟਾ ਕਰਕੇ ਰਿਹਾ ਕਰਦੇ ਸਨ, ਸਾਧੂਆਂ ਦਾ ਲਿਬਾਸ ਭੇਸ ਇਹਨਾਂ ਬੇਈਮਾਨਾਂ ਨੇ ਧਾਰਨ ਕਰਨਾ ਕੀਤਾ। ਤੇ ਜਿਹੜਾ ਵਿਅਕਤੀ ਪਿਆਰਿਓ ਰੋਜ਼ ਜਿਹੜੇ ਇਲਾਕੇ ਦੇ ਵਿੱਚ ਆਪਣੇ ਨਾਲ ਜਿੱਥੇ ਵਿਚਰਦਾ ਆਪਣਾ ਧਿਆਨ ਵੀ ਉਹਦੇ ਵੱਲ ਨਹੀਂ ਜਾਂਦਾ। ਇਹ ਤੁਸੀਂ ਖਾਸ ਕਰਕੇ ਗੌਰ ਕਰਨਾ ਕਰੋ, ਕੋਈ ਓਪਰਾ ਬੰਦਾ ਤੁਹਾਨੂੰ ਕੋਈ ਨਵੀਂ ਥਾਂ ਦੇ ਉੱਤੇ ਨਜ਼ਰ ਆ ਜਾਵੇ, ਆਪਾਂ ਉਸੇ ਵੇਲੇ ਵੇਖ ਕਰਕੇ, ਹੁਣ ਆਪਾਂ ਰਹਿੰਦੇ ਹਾਂ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ, ਜਿਹੜੇ ਉੱਥੇ ਰਹਿਣ ਵਾਲੇ ਰੋਜ਼ ਦੇ ਬੰਦੇ ਲੰਘ ਜਾਣ, ਉਹਨਾਂ ਨੂੰ ਵੇਖ ਕਰਕੇ ਸਾਨੂੰ ਚੇਤਾ ਵੀ ਨਹੀਂ ਰਹਿੰਦਾ ਕਿ ਕੌਣ ਹੈ, ਆਪਾਂ ਜ਼ਿਆਦਾ ਨੋਟਿਸ ਵੀ ਨਹੀਂ ਕਰਦੇ ਹਾਂ। ਲੇਕਿਨ ਕੋਈ ਨਵਾਂ ਬੰਦਾ ਜਿਹੜਾ ਉਹਦੇ ਵਿੱਚੋਂ ਲੰਘ ਜਾਵੇ, ਰਾਤ ਬੇਰਾਤ ਦਿਸੇ, ਆਪਾਂ ਸ਼ੱਕ ਕਰਦੇ ਹਾਂ, ਕਹਿੰਦੇ ਹਾਂ ਇਹ ਬੰਦਾ ਕਿਉਂ ਆਇਆ ਭਾਈ, ਆਪਾਂ ਪੁੱਛਦੇ ਹਾਂ ਤੇਰਾ ਨਾਂ ਕੀ ਹੈ, ਕਿਉਂ ਤੂੰ ਇੱਥੇ ਆਇਆ, ਸਾਡੇ ਇਲਾਕੇ ਵਿੱਚ ਕਿਉਂ ਵਿਚਰ ਰਿਹਾ। ਇਹ ਬੇਈਮਾਨ ਬੰਦੇ ਸਾਧ ਸੰਗਤ ਜੀ ਕਈ ਮਹੀਨਿਆਂ ਤੋਂ ਗੁਰੂ ਮਹਾਰਾਜ ਜੀ ਦੇ ਨਾਲ ਚੱਲਿਆ ਕਰਦੇ, ਇਹਨਾਂ ਨੇ ਸਿੰਘਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਜਿਤਨਾ ਕੀਤਾ। ਹੋ ਸਕਦਾ ਪਿਆਰਿਓ ਇਹਨਾਂ ਨੇ ਇਹ ਵੀ ਕਿਹਾ ਹੋਵੇਗਾ ਕਿ ਸਿੰਘਾਂ ਨੂੰ ਕਿ ਠੀਕ ਹੈ ਭਾਈ, ਅਸੀਂ ਵੀ ਪੈਰੇ ਦੇ ਉੱਤੇ ਆ ਜਾਵਾਂਗੇ, ਸਾਡੀਆਂ ਵੀ ਡਿਊਟੀਆਂ ਲਾਓ। ਤੇ ਇਹ ਹੋ ਸਕਦਾ ਪਿਆਰਿਓ ਕਿ ਇਹਨਾਂ ਨੇ ਕਿਹਾ ਹੋਵੇਗਾ ਕਿ ਜੀ ਅਸੀਂ ਵੀ ਪੈਰੇ ਦੇ ਉੱਤੇ ਖੜਦੇ ਹਾਂ। ਤੇ ਇਹ ਦੋ ਜਿਹੜੇ ਪਠਾਨ ਜਿਹੜੇ ਇਹ ਇਹਨਾਂ ਨੇ ਭੇਸ ਵਟਾਉਣਾ ਕੀਤਾ, ਸਿੱਖੀ ਦੇ ਭੇਸ ਇਹੋ ਜਿਹੇ ਭੇਸ ਦੇ ਵਿੱਚ ਵਿਚਰਦੇ ਸਨ। ਤੇ ਇਹਨਾਂ ਨੇ ਉੱਥੇ ਪੈਰੇ ਦੇ ਉੱਤੇ ਖੜ ਗਏ ਤੇ ਨਾਲ ਦੋ ਤਿੰਨ ਜਿਹੜੇ ਔਰ ਵੀ ਸਿੰਘ ਹੋਣਗੇ। ਕਈ ਵਾਰੀ ਕੀ ਹੁੰਦਾ, ਬੰਦਾ ਟਾਲਮ ਟੋਲਾ ਕਰ ਜਾਂਦਾ, ਆਪਾਂ ਵੀ ਵੇਖਦੇ ਨਾ, ਕਈ ਵਾਰੀ ਕਹਿੰਦੇ ਭਾਈ ਤੂੰ ਹੈ ਨਾ, ਤੂੰ ਇਹ ਕਰ ਰਿਹਾ ਨਾ, ਚੱਲ ਤੂੰ ਇੱਕ ਕੰਮ ਕਰ, ਅੱਧਾ ਘੰਟਾ ਇੱਥੇ ਰੁਕ ਜਾ, ਇੱਕ ਘੰਟਾ ਮੈਂ ਥੋੜਾ ਕੰਮ ਕਰਕੇ ਆਉਂਦਾ ਹਾਂ, ਚੱਲਦੇ ਰਹਿੰਦਾ ਆਪਾਂ ਵੇਖਦੇ ਹਾਂ। ਹੋ ਸਕਦਾ ਕਿ ਜਿਹੜੇ ਉੱਥੇ ਸਿੰਘ ਜਿਹੜੇ ਅਸਲ ਦੇ ਵਿੱਚ ਜੋ ਹਰ ਵੇਲੇ ਸੇਵਾਵਾਂ ਕਰਦੇ ਉਹ ਅੱਗੇ ਪਿੱਛੇ ਹੋ ਗਏ। ਇਹ ਇਹਨਾਂ ਬੇਈਮਾਨਾਂ ਨੂੰ ਦੋਵਾਂ ਨੂੰ ਮੌਕਾ ਮਿਲ ਗਿਆ। ਇੱਥੇ ਇੱਕੋ ਹੀ ਗੁਲਖਾਂ ਦਾ ਜ਼ਿਕਰ ਆਉਂਦਾ, ਲੇਕਿਨ ਦੋ ਪਠਾਨ ਸਨ, ਇਹਨਾਂ ਨੂੰ ਮੌਕਾ ਮਿਲ ਗਿਆ। ਤੇ ਇਹ ਟੈਂਟ ਜਿਹੜਾ ਹੁੰਦਾ ਨਾ ਸਾਧ ਸੰਗਤ ਜੀ, ਤੰਬੂ ਜਿਹੜਾ, ਤੇ ਤੰਬੂ ਇਹ ਆਰਜ਼ੀ ਰੂਪ ਦੇ ਵਿੱਚ ਇਹ ਮੌਸਮ ਤੋਂ ਬਚਾਉਣ ਦੇ ਲਈ ਹੁੰਦੇ ਹਨ। ਇਹ ਤੰਬੂ ਦੇ ਵਿੱਚ ਜਾ ਕਰਕੇ ਤੁਸੀਂ ਇੱਕ ਕੋਈ ਛੁਰੀ ਦੇ ਨਾਲ ਵੀ ਇਹਨੂੰ ਚੰਗੀ ਤਰ੍ਹਾਂ ਪਾੜ ਦਿਓ ਤੇ ਇਹਨੂੰ ਕੱਟ ਕਰ ਦਿਓ ਨਾ ਪਿਆਰਿਓ, ਉਸੇ ਵੇਲੇ ਤੰਬੂ ਪਾਟ ਜਾਂਦਾ, ਫਟ ਜਾਂਦਾ। ਫਿਰ ਇੱਕ ਵਾਰੀ ਤੰਬੂ ਜਿਹੜਾ ਹੈ ਫਟ ਗਿਆ, ਚੀਰਾ ਪੈ ਗਿਆ, ਉਹਦੇ ਵਿੱਚੋਂ ਤੁਸੀਂ ਲੰਘ ਸਕਦੇ ਹੋ। ਹੋ ਸਕਦਾ ਇਹਨਾਂ ਨੇ ਕੀ ਕੀਤਾ, ਮੌਕਾ ਵੇਖ ਕਰਕੇ ਇਹ ਦੋ ਪਠਾਨ ਜਿਹੜੇ ਦੋਵਾਂ ਦੇ ਵਿੱਚੋਂ ਇਹ ਗੁਲਖਾਂ ਦਾ ਹੀ ਨਾਮ ਆਉਂਦਾ ਜਿਹੜਾ ਅੰਦਰ ਗਿਆ, ਦੂਜਾ

ਕਰਕੇ ਉਹਨਾਂ ਨੂੰ ਮਾਰ ਦੇ, ਖਤਮ ਕਰ ਦੇ। ਮੈਂ ਬਾਹਰ ਵੇਖਦਾ ਹਾਂ ਤੇ ਜਦੋਂ ਕੰਮ ਹੋ ਗਿਆ ਆਪਾਂ ਦੋਵੇਂ ਇੱਥੋਂ ਭੱਜ ਜਾਈਏ, ਇੱਥੋਂ ਨਿਕਲ ਜਾਈਏ। ਇਸ ਤਰ੍ਹਾਂ ਵਿਚਾਰ ਕਰਕੇ ਗੁਲਖਾਨ ਜਿਹੜਾ ਹੈ ਇਹ ਅੰਦਰ ਤੰਬੂ ਦੇ ਵਿੱਚ ਆਇਆ ਤੇ ਇਹਨੇ ਵੇਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਪਾਸਾ ਲੈ ਕਰਕੇ ਆਰਾਮ

ਇਹਨੇ ਜਦੋਂ ਵੇਖਿਆ ਸਾਧ ਸੰਗਤ ਜੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਿਰਾਜਮਾਨ ਹਨ, ਇਹ ਆਪਣੇ ਮਨ ਵਿੱਚ ਵਿਚਾਰ ਕਰਦਾ ਕਿ ਮਨ ਅੰਦਰ ਤਾਂ ਆ ਗਿਆ ਲੇਕਿਨ ਮਨ ਵਿੱਚ ਡਰ ਵੀ ਹੈ ਕਿ ਮੈਂ ਕਿਸ ਤਰ੍ਹਾਂ ਕਰਾਂ ਜੇ ਘਾਟਾ ਵਾਧਾ ਹੋ ਗਿਆ, ਸਿੰਘਾਂ ਨੇ ਛੱਡਣਾ ਨਹੀਂ ਹੈ, ਚਲੋ ਸਾਡਾ ਤਾਂ ਕੰਮ ਹੋ ਜਾਊਗਾ, ਚਲੋ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਦੇਵਾਂਗੇ, ਜ਼ਖਮੀ ਕਰ ਦੇਵਾਂਗੇ, ਲੇਕਿਨ ਸਿੰਘਾਂ ਨੇ ਸਾਨੂੰ ਛੱਡਣਾ ਨਹੀਂ, ਸਾਨੂੰ ਝਟਕਾ ਦੇਣਾ, ਮਾਰ ਦੇਣਾ, ਡਰ ਵੀ ਆ ਰਿਹਾ ਸੀ ਮਨ ਦੇ ਵਿੱਚ, ਲੇਕਿਨ ਇਹਨੇ ਵੇਖਿਆ ਕਿ ਇੰਨਾ ਸਮਾਂ ਆਪਾਂ ਪ੍ਰਤੀਖਣਾ ਕਰ ਰਹੇ ਸੀ, ਇੰਨੇ ਵਰਿਆਂ ਤੋਂ ਇੰਨੇ ਮਹੀਨਿਆਂ ਤੋਂ ਨਾਲ ਰਹਿ ਰਹੇ, ਅੱਜ ਸਮਾਂ ਪਹੁੰਚ ਗਿਆ, ਜੇ ਅੱਜ ਮੈਂ ਮਹਾਰਾਜ ਜੀ ਨੂੰ ਨਹੀਂ ਮਾਰਦਾ ਹਾਂ ਤੇ ਦੁਬਾਰਾ ਇਹ

0: ਨਤਲੇ ਸੋਏ।
1: ਫਿਰ ਲੋਕੀ ਮੈਨੂੰ ਕਹਿਣਗੇ ਕਿ ਭਾਈ ਤੂੰ ਕਾਹਦਾ ਬੰਦਾ ਹੈ, ਭਾਈ ਤੂੰ ਆਪਣੇ ਬਾਪ ਦਾਦੇ ਦਾ ਬਦਲਾ ਨਹੀਂ ਲਿਆ, ਤੂੰ ਤੈਨੂੰ ਤਾਂ ਚਾਹੀਦਾ ਸੀ ਕਿ ਦੇਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤੇਰੇ ਦਾਦੇ ਨੂੰ ਮਾਰਨਾ ਕੀਤਾ ਤੇ ਉਹਨਾਂ ਦੇ ਪੋਤਰੇ ਨੂੰ ਮਾਰ ਕਰਕੇ ਤੂੰ ਆਪਣੇ ਦਾਦੇ ਦਾ ਬਦਲਾ ਲੈਣਾ ਕਰ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਉਹਨਾਂ ਜ਼ਮਾਨਿਆਂ ਦੇ ਵਿੱਚ ਧਾਰਨਾ ਹੁੰਦੀ, ਅੱਜ ਵੀ ਇਹ ਬਹੁਤ ਭੈੜੀ ਧਾਰਨਾ ਜਿਹੜੀ ਹੈ ਆਪਾਂ ਪੰਜਾਬ ਆਦਿਕ ਦੇ ਵਿੱਚ ਵੇਖਦੇ ਹਾਂ। ਸਾਧ ਸੰਗਤ ਜੀ ਕਈ ਵਾਰੀ ਵੇਖੀ ਦਾ ਨਾ ਪਿਆਰਿਓ ਤੇ ਕਈ ਵਾਰੀ ਪਿੰਡਾਂ ਦੇ ਵਿੱਚ ਇਹਦੇ ਵਿੱਚ ਬਦਲੇ ਦੀ ਬੜੀ ਭਾਵਨਾ ਹੁੰਦੀ ਹੈ, ਕਈ ਵਾਰੀ ਝਗੜਾ ਹੋ ਜਾਂਦਾ। ਦੋ ਜਾਂ ਤਿੰਨ ਪੀੜ੍ਹੀ ਪਹਿਲਾਂ ਕਿਹਦਾ ਝਗੜਾ ਹੋਇਆ, ਉਹ ਬੰਦੇ ਲੜ ਪਏ, ਘਾਟਾ ਵਾਧਾ ਹੋ ਗਿਆ, ਲੇਕਿਨ ਉਹਨਾਂ ਦੀ ਦੁਸ਼ਮਣੀ ਸਾਧ ਸੰਗਤ ਜੀ ਪੁਸ਼ਤਾਂ ਤੱਕ ਚੱਲਦੀ ਹੈ। ਕਈ ਵਾਰੀ ਕਿਹਨੂੰ ਪਤਾ ਲੱਗ ਗਿਆ ਜੀ ਹਾਂ ਜੀ ਫਲਾਣੇ ਨੇ ਮੇਰੇ ਦਾਦੇ ਨੂੰ ਮਾਰਿਆ, ਤੇ ਉਹ ਇਹ ਕਹਿੰਦਾ, ਇਹ ਨਹੀਂ ਵਿਚਾਰ ਕਰਦੇ ਕਈ ਜਿਹੜੇ ਨਾ ਸਮਝ ਲੋਕ ਤੱਤੇ ਖੂਨ ਦੇ ਹੁੰਦੇ ਹਨ, ਉਹ ਇਹ ਨਹੀਂ ਸੋਚਦੇ ਕਿ ਚਲੋ ਜੀ ਮੇਰਾ ਦਾਦਾ ਵੀ ਖਤਮ ਹੋ ਗਿਆ, ਉਹ ਜਿਹਨੇ ਮਾਰਿਆ ਉਹ ਵੀ ਥੋੜ੍ਹੀ ਹੈ, ਉਹ ਵੀ ਮਰ ਗਿਆ, ਚਲੋ ਉਹਨੂੰ ਜੇ ਤੁਸੀਂ ਮਾਰ ਦੇ, ਜਿਹਨੇ ਕਿਹਦਾ ਕਤਲ ਕਰਨਾ ਕੀਤਾ ਚਲੋ ਉਹਨੂੰ ਮਾਰ ਦੇ, ਤੇ ਕਹਿ ਸਕਦੇ ਹਾਂ ਕਿ ਜੀ ਉਹਨੂੰ ਮਾਰ ਕਰਕੇ ਇਹਨੇ ਆਪਣਾ ਬਦਲਾ ਲਿਆ, ਉਹ ਵੀ ਮਰ ਜਾਂਦੇ ਹਨ। ਉਹਦੇ ਅੱਗੇ ਜਿਹੜੀ ਪੀੜ੍ਹੀ ਜਿਹੜੀ ਹੈ ਇਹ ਮਨ ਵਿੱਚ ਆਉਂਦਾ ਕਿ ਚਲੋ ਉਹ ਤਾਂ ਨਹੀਂ ਮਿਲਿਆ ਉਹਦੇ ਪੋਤਰੇ ਨੂੰ ਜਾਂ ਉਹਦੇ ਫਲਾਣੇ ਨੂੰ ਮਾਰ ਕਰਕੇ ਅਸੀਂ ਇਹਦਾ ਬਦਲਾ ਲੈ ਲਵਾਂਗੇ, ਇੰਜ ਕਰ ਦੇਵਾਂਗੇ। ਫਿਰ ਖਾਮ ਖਾਂ ਪਿਆਰਿਓ ਜਿਨ੍ਹਾਂ ਦਾ ਕੀ ਕੋਈ ਲੈਣਾ ਦੇਣਾ ਨਹੀਂ ਹੁੰਦਾ, ਲੋਕੀ ਪਿਆਰਿਓ ਉਹਨਾਂ ਨੂੰ ਮਾਰ ਦਿੰਦੇ, ਉਹਨਾਂ ਦਾ ਕਤਲ ਕਰਕੇ ਕਹਿ ਦਿੰਦੇ ਕਿ ਦੇਖੋ ਜੀ ਅਸੀਂ ਬਦਲਾ ਲੈ ਲਿਆ, ਚਲੋ ਜਿਹਨੇ ਕੁਛ ਕੀਤਾ ਤੇ ਉਹਨੂੰ ਮਾਰਿਆ, ਤੇ ਕਹਿ ਸਕਦੇ ਹਾਂ ਕਿ ਜੀ ਫਲਾਣੇ ਤੁਹਾਡੇ ਬੰਦੇ ਨੂੰ ਮਾਰਿਆ ਤੁਸੀਂ ਉਹਨੂੰ ਮਾਰ ਦਿੱਤਾ, ਇਹ ਚਲੋ ਕਹਿ ਵੀ ਸਕਦੇ ਹਾਂ, ਲੇਕਿਨ ਮਾਰਨ ਵਾਲਾ ਵੀ ਖਤਮ, ਮਾਰਨ ਵਾਲਾ ਵੀ ਖਤਮ,
2: ਮਹਾਰਾਜ ਨੇ
0: ਮਾਰਿਆ
1: ਜਿਹੜਾ ਪਲੰਘਾ ਜਿਹੜਾ ਹੈ ਗੱਦਾ ਵਿਛਾਉਣਾ ਜਿਹੜਾ ਉਹ ਵੀ ਲਹੂ ਦੇ ਨਾਲ ਭਰਿਆ ਹੋਇਆ ਤੇ ਜਦੋਂ ਵੇਖਿਆ ਕਿ ਉੱਥੇ ਵਿਛਾਈ ਵੀ ਪੂਰੀ ਲਾਲੋ ਲਾਲ ਹੋਈ ਹੈ ਤੇ ਸਤਿਗੁਰੂ ਮਹਾਰਾਜ ਨੂੰ ਸੰਤੋਖ ਸਿੰਘ ਜੀ ਕਹਿਣ ਲੱਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਤੁਸੀਂ ਆਪਣੇ ਜ਼ਖਮ ਦੇ ਵੱਲ ਵੀ ਤਾਂ ਵੇਖਣਾ ਕਰੋ
0: ਰੁਧਰ ਬੀਜ
1: ਤੇ ਲੱਗਦਾ ਕਿ ਆਪ ਜੀ ਦੇ ਤਨ ਦੇ ਵਿੱਚੋਂ ਪਤਾ ਹੀ ਨੀ ਲੱਗ ਰਿਹਾ ਇੰਜ ਕਈ ਵਾਰੀ ਉਹਨਾਂ ਨੂੰ ਲੱਗਦਾ ਕਿ ਹੋ ਸਕਦਾ ਮਹਾਰਾਜ ਨੇ ਉਹਨੂੰ ਮਾਰਿਆ ਹੋਵੇਗਾ ਮਹਾਰਾਜ ਜੀ ਦੇ ਉੱਤੇ ਗਿਰ ਗਿਆ ਸਿੰਘ ਕਹਿਣ ਲੱਗੇ ਭਾਈ ਸੰਤੋਖ ਸਿੰਘ ਜੀ ਨੇ ਕਿਹਾ ਮਹਾਰਾਜ ਕੀ ਗੱਲ ਹੈ ਤੁਹਾਡੇ ਬਸਤਰ ਵੀ ਲਹੂ ਦੇ ਨਾਲ ਵਿਛਾਉਣਾ ਵੀ ਲਹੂ ਦੇ ਨਾਲ ਭਿੱਜ ਗਿਆ ਸਤਿਗੁਰੂ ਮਹਾਰਾਜ ਜੀ ਧੀਰਜ ਨੂੰ ਧਾਰਨ ਕਰਕੇ ਟਿਕੇ ਹੋਏ ਹਨ ਇੰਨਾ ਤਗੜਾ ਘਾਵ ਲੱਗਿਆ ਹੋਇਆ ਮਹਾਰਾਜ ਜੀ ਨੇ ਪੀੜਾ ਨੂੰ ਨਹੀਂ ਮੰਨਿਆ ਜਦੋਂ ਭਾਈ ਸੰਤੋਖ ਸਿੰਘ ਜੀ ਲਾਗੇ ਜਾ ਕਰਕੇ ਵੇਖਦੇ ਤੇ ਵੇਖ ਕਰਕੇ ਉਹਨਾਂ ਦੇ ਹੋਸ਼ ਉੜ ਗਏ ਉਹਨਾਂ ਨੇ ਵੇਖਿਆ ਕਿ ਸਤਿਗੁਰੂ ਮਹਾਰਾਜ ਜੀ ਨੂੰ ਵੀ ਜ਼ਖਮ ਆਇਆ ਮਹਾਰਾਜ ਜੀ ਦੇ ਜ਼ਖਮ ਦੇ ਵਿੱਚੋਂ ਇਹ ਲਹੂ ਜਿਹੜਾ ਹੈ ਇਹ ਡੁੱਲ ਡੁੱਲ ਕਰਕੇ ਧਰਤੀ ਤੇ ਪੈ ਰਿਹਾ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸਿੰਘਾਂ ਨੂੰ ਕਹਿ ਦਿੱਤਾ ਖਾਲਸਾ ਜੀ ਆਓ ਭੱਜ ਕੇ ਜਾਓ ਮੱਲਮ ਪੱਟੀ ਦਾ ਪ੍ਰਬੰਧ ਕਰਨਾ ਕਰੋ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਨੂੰ ਵੀ ਇਸ ਪਾਪੀ ਨੇ ਮਾਰਨਾ ਕੀਤਾ ਤੁਰੰਤ ਸਾਧ ਸੰਗਤ ਜੀ ਬੜੇ ਦੀਏ ਜਗਾ ਕਰਕੇ ਲਿਆਉਣੇ ਕੀਤੇ ਜਦੋਂ ਉਸ ਰੋਸ਼ਨੀ ਦੇ ਵਿੱਚ ਵੇਖਿਆ ਮਹਾਰਾਜ ਜੀ ਦੇ ਬਸਤਰ ਵਿਛਾਉਣਾ ਜਦੋਂ ਪਾਸੇ ਕਰਕੇ ਵੇਖਦੇ ਹਨ ਤੇ ਵੇਖ ਕਰਕੇ ਸਿੰਘਾਂ ਨੇ ਕਿਹਾ ਸਤਿਗੁਰੂ ਜੀ ਮਹਾਰਾਜ ਆਹ ਕੀ ਪਾਣਾ ਵਰਤ ਗਿਆ ਆਪ ਜੀ ਨੇ ਤਾਂ ਦੱਸਿਆ ਹੀ ਨਹੀਂ ਉਸ ਬੇਈਮਾਨ ਨੇ ਜਮਧਰ ਦੇ ਨਾਲ ਤੁਹਾਡੀ ਵੱਖੀ ਦੇ ਵਿੱਚ ਵਾਰ ਕਰਨਾ ਕੀਤਾ ਤੇ ਅਸੀਂ ਹੁਣ ਵੇਖਿਆ ਆਪ ਜੀ ਸਾਨੂੰ ਕਿਉਂ ਨਹੀਂ ਬਚਨ ਕੀਤਾ ਕਿਉਂ ਨਹੀਂ ਦੱਸਿਆ ਫਿਰ ਸਿੰਘ ਕਹਿਣ ਲੱਗੇ ਮਹਾਰਾਜ ਇਹ ਭਾਣਾ ਕਿਸ ਤਰ੍ਹਾਂ ਵਰਤਿਆ ਹੈ
0: ਤੂੰ ਰਾਖਿਓ ਮੇਰਾ।
1: ਆਈ ਤੁਰਕੜਾ ਜਿਹੜਾ ਬੇਈਮਾਨ ਰੋਜ ਗੁਰੂ ਘਰ ਦੇ ਵਿੱਚ ਇਹ ਰਿਆ ਕਰਦਾ,
0: ਹਜੂਰ ਸਿੰਘ ਨਹੀਂ ਕੋਈ।
1: ਤੇ ਹੁਣ ਮਹਾਰਾਜ ਅੱਜ ਇਹ ਕਿਸ ਤਰ੍ਹਾਂ ਭਾਣਾ ਵਰਤ ਗਿਆ, ਸਿੰਘ ਵਿਚਾਰ ਪਏ ਕਰਦੇ ਹਨ ਕਿ ਦੇਖੋ ਕਿ ਰੋਜ ਗੁਰੂ ਕੇ ਸਿੰਘ ਜਿਹੜੇ ਉਹ ਵੀ ਪੈਰੇ ਦੇ ਉੱਤੇ ਰਹਿੰਦੇ, ਲੇਕਿਨ ਅੱਜ ਕੀ ਹੋਇਆ ਕਿ ਜਿਹੜੇ ਰੋਜ ਦੇ ਪਹਿਰੇਦਾਰ ਉਹ ਕਿੱਥੇ ਆਸੇ ਪਾਸੇ ਹੋ ਗਏ, ਇਹਨਾਂ ਨੂੰ ਮੌਕਾ ਲੱਗ ਗਿਆ, ਇਹਨਾਂ ਨੇ ਵਾਰ ਕਰ ਦਿੱਤਾ। ਫਿਰ ਵੀ ਦੇਖੋ ਆ ਤੁਰਕ ਜਿਹੜੇ ਹਨ, ਆਪਾਂ ਇਹੀ ਵਾਰ ਵਾਰ ਕਹਿੰਦੇ ਸੀ ਕਿ ਭਾਈ ਇਹਨਾਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦੇ ਨਾਲ ਸਾਧ ਸੰਗਤ ਜੀ ਇਹ ਸਾਨੂੰ ਯਾਦ ਰੱਖਣਾ ਚਾਹੀਦਾ, ਗੁਰੂ ਸਾਹਿਬ ਜੀ ਦੀ ਜੋ ਲੜਾਈ ਹੈ ਇਹ ਕਿਸੇ ਇੱਕ ਧਰਮ ਦੇ ਪ੍ਰਤੀ ਨਹੀਂ ਸੀ, ਲੇਕਿਨ ਜਿਹੜੇ ਉਸ ਵੇਲੇ ਸੱਤਾ ਦੇ ਵਿੱਚ ਕਾਬਜ਼ ਜਿਹੜੇ ਸੀ ਨਾ ਉਹ ਇਹੋ ਜਿਹੇ ਤੁਰਕ ਸਨ, ਬੜੇ ਕੱਟੜਵਾਦੀ ਇਹ ਬੰਦੇ ਸਨ। ਤੇ ਜਿਸ ਤਰ੍ਹਾਂ ਅੱਜ ਦਾ ਜ਼ਮਾਨਾ ਜਿਹੜਾ ਹੈ ਤੇ ਅੱਜ ਦੇ ਜ਼ਮਾਨੇ ਡੈਮੋਕ੍ਰੇਸੀ ਆ ਗਈ, ਫਿਰ ਵੀ ਕਈ ਵਾਰੀ ਆਪਾਂ ਵੇਖਦੇ ਹਾਂ ਇਹ ਕੰਮ ਜਿਹੜੇ ਹਨ ਲੋਕੀ ਆਪਣੀ ਜਿਹੜੀ ਹੈ ਭੜਾਸ ਕਈ ਵਾਰੀ ਕੱਢ ਲੈਂਦੇ, ਜਾਤ ਪਾਤ ਦੀਆਂ ਗੱਲਾਂ ਹੋ ਜਾਂਦੀਆਂ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਤਾਂ ਪਿਆਰਿਓ ਇਹ ਰਾਜਸ਼ਾਹੀ ਚੱਲਦੀ ਸੀ, ਇਹ ਬੰਦੇ ਜਿਹੜੇ ਹਨ ਤੇ ਇਹ ਦੂਜਿਆਂ ਨੂੰ ਲੱਗਣ ਨਹੀਂ ਦਿੰਦੇ। ਸਿੰਘਾਂ ਦੇ ਮਨ ਦੇ ਵਿੱਚ ਵੀ ਪਿਆਰਿਓ ਬੜਾ ਇਹ ਸੀ ਕਿ ਭਾਈ ਤੇ ਜੇ ਕਦੇ ਕੋਈ ਘਾਟਾ ਵਾਧਾ ਹੋਵੇਗਾ ਤੇ ਇਹਨਾਂ ਨੇ ਹੀ ਕਰਨਾ ਹੈ, ਤਾਂ ਕਰਕੇ ਸਿੰਘ ਵੀ ਬੜੇ ਤਿਆਰ ਪਰ ਤਿਆਰ ਰਹਿੰਦੇ, ਵਿਸ਼ਵਾਸ ਨਹੀਂ ਕਰਦੇ ਇਹੋ ਜਿਹੇ ਬੰਦਿਆਂ ਨੂੰ, ਕਿਉਂਕਿ ਕਿਹਦਾ ਥੋੜ੍ਹੀ ਇਤਬਾਰ ਹੁੰਦਾ। ਜ਼ਿਆਦੀਆਂ ਜੰਗਾਂ ਜਿਹੜੀਆਂ ਵੇਖਿਆ ਜਾਵੇ ਨਾ ਪਿਆਰਿਓ, ਤੇ ਚਲੋ ਪਹਾੜੀ ਰਾਜਿਆਂ ਦੇ ਨਾਲ ਵੀ ਜੰਗਾਂ ਹੋਈਆਂ, ਲੇਕਿਨ ਵੱਡੀਆਂ ਜੰਗਾਂ ਤਾਂ ਤੁਰਕੜਿਆਂ ਦੇ ਨਾਲ ਹੋਈ ਹੈ। ਸਾਹਿਬਜ਼ਾਦਿਆਂ ਨੂੰ ਸ਼ਹੀਦ ਉਹਨਾਂ ਨੇ ਕਰਾਉਣਾ ਕੀਤਾ, ਸਿੰਘਾਂ ਨੂੰ ਸਭ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਖਤਮ ਕਰਨਾ ਕੀਤਾ। ਵੇਖਿਆ ਜਾਵੇ ਸਿੰਘਾਂ ਦਾ ਸਿਰ ਵਡਵਾਂ ਵੈਰ ਜ਼ਿਆਦਾ ਕਰਕੇ ਉਹਨਾਂ ਦੇ ਨਾਲ ਸੀ, ਤਾਂ ਕਰਕੇ ਸਿੰਘ ਬੜੇ ਚੌਕਸ ਰਹਿੰਦੇ ਸੀ, ਬੜੇ ਚਿਤੰਨ ਰਹਿੰਦੇ ਸਨ ਕਿ ਭਾਈ ਇਹਨਾਂ ਨੂੰ ਲਾਗੇ ਨਹੀਂ ਕਰਨਾ। ਫਿਰ ਵੀ ਇਹ ਪਾਣਾ ਕਿਸ ਤਰ੍ਹਾਂ ਵਰਤ ਗਿਆ ਕਿ ਇਹ

ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਿਹਾ ਸੀ ਇਹ ਬਚਨ ਆਉਂਦਾ ਪਿਆਰਿਓ ਛੇਵੀਂ ਪੌਥੀ ਪੋਥੀ ਦੀ ਸਾਖੀ ਹੈ। ਮਹਾਰਾਜ ਨੇ ਬਚਨ ਕੀਤਾ ਕਿ ਇਹ ਜਿਹੜੇ ਹਾਕਮ ਜਿਹੜੇ ਹੁਣ ਤੁਰਕੜੇ ਜਿਹੜੇ ਹਨ ਇਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਜੇ ਕੋਈ ਇਹਨਾਂ ਦਾ ਬੰਦਾ ਜਿਹੜਾ ਹੈ ਉਹਨੇ ਤੇਲ ਦੇ ਵਿੱਚ ਹੱਥ ਭਿਉਂ ਕਰਕੇ ਉਹ ਤਿਲ ਦੀ ਬੋਰੀ ਜਿਹੜੀ ਹੈ ਉਹਦੇ ਵਿੱਚ ਉਹਨੇ ਹੱਥ ਪਾ ਕਰਕੇ ਬਾਹਰ ਜੇ ਕੱਢ ਦਿੱਤਾ ਤੇ ਸੁਭਾਵਿਕ ਗੱਲ ਹੈ ਕਿ ਤੇਲ ਸਰੀਰ ਨਾਲ ਲੱਗਣ ਕਰਕੇ ਤਿਲ ਦੇ ਦਾਣੇ ਉਹਦੇ ਨਾਲ ਚਿਪਕ ਜਾਂਦੇ ਲੱਗ ਜਾਂਦੇ। ਸਮਝ ਲਿਓ ਕਿ ਕੋਈ ਬੰਦਾ ਜਿਹੜਾ ਆਪਣੀ ਕੂਣੀ ਤੱਕ ਪਿਆਰੇ ਉਹ ਤੇਲ ਦੇ ਵਿੱਚ ਭਿਉਂ ਕਰਕੇ ਹੱਥ ਤਿਲ ਦੀ ਬੋਰੀ ਦੇ ਵਿੱਚ ਪਾਉਂਦਾ ਤੇ ਮੈਂ ਸਮਝਦਾ 800-900 ਜਾਂ 1000 ਤਿਲ ਦੇ ਦਾਣੇ ਤਾਂ ਨਾਲ ਲੱਗ ਜਾਣਗੇ। ਮਹਾਰਾਜ ਨੇ ਸਮਝਾਉਣ ਦੇ ਲਈ ਕਿਹਾ ਕਿ ਇੰਨੇ ਵਾਰ ਵੀ ਇਹੋ ਜਿਹੇ ਬੇਈਮਾਨ ਬੰਦੇ ਇਹ ਤੁਰਕੜੇ ਜਿਹੜੇ ਜੇ ਇਹ ਕਸਮਾਂ ਖਾਣ ਸੋਹਾਂ ਚੁੱਕਣ ਤਾਂ ਵੀ ਇਹਨਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ। ਜਦੋਂ ਤੱਕ ਇਹ ਤੁਹਾਡੇ ਹੇਠ ਰਹਿਣਗੇ ਇਹ ਕਮਜ਼ੋਰ ਰਹਿਣਗੇ ਤੁਹਾਡਾ ਇਹਨਾਂ ਨੇ ਬਚਨ ਮੰਨਣਾ। ਲੇਕਿਨ ਜਦੋਂ ਇਹਨਾਂ ਦੀ ਤਾਕਤ ਵੱਧ ਗਈ ਇਹਨਾਂ ਨੇ ਦੂਜਿਆਂ ਨੂੰ ਲਾਗੇ ਨਹੀਂ ਲੱਗਣ ਦੇਣਾ, ਇਹਨਾਂ ਨੇ ਖਤਮ ਕਰ ਦੇਣਾ ਹੈ। ਇਹ ਸਿਰਫ ਆਪਣੀ ਜਮਾਤ ਚਾਹੁੰਦੇ ਹਨ, ਕੱਟਰਵਾਦ ਲੋਕ ਇਹ ਆਪਣਾ ਹੀ ਪਸਾਰਾ ਕਰਨਾ ਚਾਹੁੰਦੇ, ਇਹ ਵੇਖਣਾ ਜੇ ਚਾਹੁੰਦੇ ਨਾ ਸਾਧ ਸੰਗਤ ਜੀ ਆਪ ਜੀ ਦੇਖ ਸਕਦੇ ਹੋ। ਮੈਂ ਦ੍ਰਿਸ਼ਟਾਂਤ ਦਵਾਂ, ਦੇਖੋ ਹਿੰਦੁਸਤਾਨ ਪਾਕਿਸਤਾਨ ਇਹ ਪਹਿਲੇ ਇੱਕੋ ਹੀ ਦੇਸ਼ ਸੀ, ਇੱਕੋ ਹੀ ਮੁਲਕ ਸੀ। ਪਾਕਿਸਤਾਨ ਦੇ ਵਿੱਚ ਜਦੋਂ ਵੰਡਵਾਰਾ ਹੋਇਆ ਉਹ ਦੇਸ਼ ਮੁਲਕ ਜਦੋਂ ਵੱਖਰਾ ਬਣ ਗਿਆ ਉਹ ਤੋਂ ਬਾਅਦ ਪਿਆਰਿਓ ਤੇ ਉਸ ਵੇਲੇ ਦੀ ਜਦੋਂ ਮਰਦਮਸ਼ੁਮਾਰੀ ਕਰਨੀ ਕੀਤੀ ਇਹ ਜਦੋਂ ਗਿਣਤੀ ਕਰਨੀ ਕੀਤੀ ਤੇ ਤਕਰੀਬਨ ਪਿਆਰਿਓ 26-27% ਜਿਹੜੇ ਹਨ ਉਹਦੇ ਵਿੱਚ ਸਿੱਖ ਤੇ ਹਿੰਦੂ ਉਹ ਪਾਕਿਸਤਾਨ ਦੇ ਵਿੱਚ ਰਿਹਾ ਕਰਦੇ ਸਨ। ਲੇਕਿਨ ਉਹਨਾਂ ਲੋਕਾਂ ਨੇ ਕੀ ਕੀਤਾ, ਇੰਨਾ ਅਤਿਆਚਾਰ ਕੀਤਾ, ਇੰਨਾ ਉਹਨਾਂ ਨੂੰ ਤੰਗ ਕਰਨਾ ਕੀਤਾ। ਬਹੁਤ ਸਾਰੇ ਸਿੱਖ ਇਹ ਯਾਦ ਰੱਖਣਾ ਚਾਹੀਦਾ ਪਿਆਰਿਓ, ਬਹੁਤ ਸਾਰੇ ਸਿੰਘ ਜ਼ਬਰਦਸਤੀ ਵਿਚਾਰੇ ਮੌਤ ਦੇ ਡਰ ਤੋਂ ਆਪਣੀ ਜਾਨ ਬਚਾਉਣ ਦੇ ਲਈ ਤੇ ਉਹਨਾਂ ਨੇ ਆਪਣਾ ਧਰਮ ਪਰਿਵਰਤਨ ਕਰਨਾ ਕੀਤਾ, ਉਹ ਇਸਲਾਮ ਦੇ ਵਿੱਚ ਕਨਵਰਟ ਹੋ ਗਏ। ਕਿਉਂਕਿ ਸਿੱਧਾ ਕਹਿ ਦਿੰਦੇ ਕਿ ਮੁਸਲਮਾਨ ਬਣੇਗਾ ਤਾਂ ਠੀਕ ਹੈ, ਨਹੀਂ ਤਾਂ ਮਾਰ ਦਿੱਤਾ ਜਾਵੇਗਾ। ਅੱਜ ਵੀ ਕਈ ਵਾਰੀ ਵੇਖੀਦਾ ਨਾ ਪਿਆਰਿਓ ਕਿ ਇੱਕ ਪਰਿਵਾਰ ਦੇ ਦੋ ਭਰਾ ਜਿਹੜੇ ਇੱਕ ਇੱਥੇ ਆ ਗਿਆ ਇੱਕ ਉੱਥੇ ਰਹਿ ਗਿਆ, ਜਿਹੜਾ ਉੱਥੇ ਰਹਿ ਗਿਆ ਮੁਸਲਮਾਨ ਬਣ ਗਿਆ, ਇੱਥੇ ਜਿਹੜਾ ਉਹ ਸਿੰਘ ਹੈ। ਫਿਰ ਦੂਜੀ ਗੱਲ ਜਿਹੜੇ ਸਿੰਘ ਸੀ ਨਾ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਜਾਂ ਹਿੰਦੂ ਆਦਿਕ ਉਹਨਾਂ ਨੂੰ ਇੰਨਾ ਤੰਗ ਕਰਕੇ ਮਾਰ ਮਾਰ ਕਰਕੇ ਉਹਨਾਂ ਨੇ ਭਜਾਉਣਾ ਕੀਤਾ। ਅੱਜ ਵੀ ਉੱਥੇ ਪਿਆਰਿਓ ਜਿਹੜੇ ਕਈ ਗੁਰੂ ਘਰ ਇੰਨੇ ਵੱਡੇ ਵੱਡੇ ਸਾਡੇ ਜਿਹੜੇ ਹਨ ਇਤਿਹਾਸਿਕ ਅਸਥਾਨ ਇੰਨੀਆਂ ਵੱਡੀਆਂ ਧਰੋਹਰਾਂ ਜਿਹੜੀਆਂ ਹਨ ਜਿੱਥੇ ਪਿਆਰਿਓ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਦਾ ਇਕੱਠ ਹੁੰਦਾ ਸੀ, ਮੇਲੇ ਭਰਦੇ ਸਨ। ਅੱਜ ਆਪਾਂ ਵੇਖਦੇ ਹਾਂ ਉੱਥੇ ਕਈਆਂ ਨੇ ਕਬਜ਼ਾ ਕਰ ਲਿਆ, ਗੁਰੂ ਘਰ ਦੇ ਵਿੱਚ ਆਪਣਾ ਘਰ ਬਣਾ ਲਿਆ, ਕਈਆਂ ਨੇ

ਅੱਜ ਵੀ ਜਦੋਂ ਤਸਵੀਰਾਂ ਆਉਂਦੀਆਂ ਫਿਰ ਪਤਾ ਲੱਗਦਾ ਕਿ ਭਾਈ ਪੂਰਾ ਢਾਂਚਾ ਗੁਰੂ ਕਰਦਾ ਹੈ ਤੇ ਵਿਚਕਾਰ ਇਹ ਆਪਣੇ ਇਹਨਾਂ ਨੇ ਦਫ਼ਤਰ ਬਣਾ ਲਿਆ, ਉਹਨੂੰ ਘਰ ਬਣਾ ਲਿਆ। ਵੱਡੇ ਵੱਡੇ ਅਸਥਾਨ ਸਾਡੇ ਤੋਂ ਜਾਂਦੇ ਰਹੇ, ਬਹੁਤ ਥੋੜੇ ਅਸਥਾਨ ਸਾਧ ਸੰਗਤ ਜੀ ਅੱਜ ਉੱਥੇ ਉਹ ਜੋ ਜਿੱਥੇ ਪੂਰੀ ਸੇਵਾ ਸੰਭਾਲ ਦੇਖਭਾਲ ਹੁੰਦੀ ਹੈ, ਅੱਜ ਵੀ ਜਦੋਂ ਜੱਥੇ ਜਾਂਦੇ ਪੂਰੀ ਸਿਕਿਉਰਿਟੀ ਲਾਈ ਜਾਂਦੀ ਹੈ। ਮਨ ਵਿੱਚ ਡਰ ਹੁੰਦਾ ਕਿ ਕੋਈ ਹੱਬੀ ਨੱਬੀ ਨਾ ਹੋ ਜਾਵੇ, ਕਿਉਂਕਿ ਇਹੋ ਜਿਹੇ ਬੇਈਮਾਨ ਜੇ ਬੰਦੇ ਹੁੰਦੇ ਜ਼ਿਆਦਾ ਕਰਕੇ, ਇਹ ਨਹੀਂ ਹੁੰਦਾ ਕਿ ਸਾਰੇ ਕੇ ਸਾਰੇ ਮੁਸਲਮਾਨ ਜਾਂ ਇਹ ਬੇਈਮਾਨ ਹੁੰਦੇ, ਨਹੀਂ ਪਿਆਰਿਓ, ਲੇਕਿਨ ਬਹੁ ਗਿਣਤੀ ਜਦੋਂ, ਕਿਉਂਕਿ ਇਹਦੇ ਵਿੱਚ ਇਹ ਵੇਖਣਾ ਪੈਂਦਾ, ਬਹੁ ਗਿਣਤੀ ਨੂੰ ਵੇਖਣਾ ਪੈਂਦਾ। ਕੋਈ ਇੱਕ ਆਧਾ ਬੰਦਾ ਚੰਗਾ ਹੈ ਉਹਨੂੰ ਵੇਖ ਕਰਕੇ, ਜੇ ਸੌ ਦੇ ਵਿੱਚੋਂ ਇੱਕ ਬੰਦਾ ਚੰਗਾ, ਉਹ ਇੱਕ ਬੰਦੇ ਦਾ ਨਾਮ ਲੈ ਕਰਕੇ ਆਪਾਂ 99 ਜਿਹੜੇ ਹਨ ਬੇਈਮਾਨਾਂ ਨੂੰ ਵੀ ਇਹ ਸਰਟੀਫਿਕੇਟ ਦੇ ਦੇਵੇ ਕਿ ਨਹੀਂ ਜੀ ਇੱਕ ਬੰਦਾ ਚੰਗਾ ਇਹ ਵੀ ਚੰਗੇ ਹੋਣਗੇ, ਇਹ ਨਹੀਂ ਹੋ ਸਕਦਾ। ਜ਼ਿਆਦੀ ਗਿਣਤੀ ਦੇ ਵਿੱਚ ਉਹੀ ਬੇਈਮਾਨ ਬੰਦੇ, ਉਹੀ ਪਿਆਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਮੁਸਲਮਾਨ ਰਹਿ ਗਏ, ਕਿੰਨੀ ਘੱਟ ਉਹਨਾਂ ਦੀ ਗਿਣਤੀ, ਅੱਜ ਕਰੋੜਾਂ ਦੇ ਵਿੱਚ ਉਹਨਾਂ ਦੀ ਆਬਾਦੀ ਚੱਲ ਗਈ ਹੈ। ਲੇਕਿਨ ਅੱਜ ਜਦੋਂ ਉੱਥੇ ਜਾ ਕਰਕੇ ਦੇਖੋ, ਕੁਛ ਹਜ਼ਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਥੋੜੇ ਬਾੜੇ ਸਿੰਘ ਜਿਹੜੇ ਉਹ ਰਹਿ ਗਏ, ਉਹਨਾਂ ਨੂੰ ਵੀ ਜਦੋਂ ਵੇਖਦੇ ਹਾਂ ਕਿਸ ਤਰ੍ਹਾਂ ਪਿਆਰੇ ਉਹਨਾਂ ਨੂੰ ਸਰਵਾਈਵ ਕਰਨਾ ਪੈਂਦਾ। ਕਈ ਵਾਰੀ ਉਹਨਾਂ ਦੀਆਂ ਕੁੜੀਆਂ ਨੂੰ ਭਜਾ ਕੇ ਲੈ ਕੇ ਜਾਂਦੇ, ਕਈ ਵਾਰੀ ਉਹਨਾਂ ਦੇ ਨਾਲ ਹੱਬੀ ਨੱਬੀ ਕੀਤੀ ਜਾਂਦੀ ਹੈ। ਕਹਿਣ ਦਾ ਮਤਲਬ ਆ ਕਿ ਇਸ ਤਰ੍ਹਾਂ ਦੇ ਇਹ ਲੋਕ, ਅਫਗਾਨਿਸਤਾਨ ਵੀ ਪਿਆਰਿਓ ਇੱਕ ਟਾਈਮ ਤੇ ਬਹੁਤ ਵੱਡਾ ਸਿੱਖਾਂ ਦਾ ਗੜ੍ਹ ਹੋਇਆ ਕਰਦਾ, ਅੱਜ ਉੱਥੇ ਕੋਈ ਗੁਰੂ ਘਰ ਨਹੀਂ ਹੈ। ਆਹ ਥੋੜੇ ਕੁ ਸਾਲ ਪਹਿਲਾਂ ਜਦੋਂ ਫਿਰ ਤੋਂ ਉਹਨਾਂ ਦਾ ਕਬਜ਼ਾ ਹੋਇਆ, ਕਿਸ ਤਰ੍ਹਾਂ ਥੋੜੇ ਮਹਾਰਾਜ ਜੀ ਦੇ ਜਿਹੜੇ ਅਸਥਾਨ ਸਿੰਘ ਸੀ ਉਹਨਾਂ ਨੂੰ ਪਿਆਰਿਓ ਫਿਰ ਮਹਾਰਾਜ ਜੀ ਦਾ ਸਰੂਪ ਲੈ ਕਰਕੇ ਆਉਣਾ ਪਿਆ। ਕਹਿਣ ਦਾ ਮਤਲਬ ਸਿੰਘ ਕਹਿਣ ਲੱਗੇ, ਮਹਾਰਾਜ ਆਪ ਜੀ ਕਹਿੰਦੇ ਕਿ ਇਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ, ਭਰੋਸਾ ਨਹੀਂ ਕਰਨਾ, ਲੇਕਿਨ ਮਹਾਰਾਜ ਇਹ ਆਪਣੇ ਤੋਂ ਕਿੰਨੀ ਵੱਡੀ ਗਲਤੀ ਹੋਈ ਹੈ ਕਿ ਇਹੋ ਜਿਹੇ ਬੇਈਮਾਨ ਬੰਦਿਆਂ ਨੂੰ ਆਪਾਂ ਨੇ ਰੱਖਣਾ ਕੀਤਾ।

ਇਹਨਾਂ ਨੇ ਨੁਕਸਾਨ ਕਰ ਦਿੱਤਾ, ਤੁਹਾਡੇ ਉੱਤੇ ਕਾਤਲਾਨਾ ਇਹਨਾਂ ਨੇ ਹਮਲਾ ਕਰਨਾ ਕੀਤਾ। ਅੱਗੇ ਸਾਧ ਸੰਗਤ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇੰਨੀਆਂ ਕੋ ਬੇਨਤੀਆਂ, ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰ।

ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਆਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ।

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨਾ ਸਥਾਨ ਸਤਿਗੁਰ ਦਰਬਾਰ ਜੀ ਹਾਜ਼ਰੀ ਭਰਦੇ ਹੋਏ, ਆਪ ਜੀ ਗੁਰਬੀ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਮੁੱਖਾ ਪਿਆਰਿਆਂ ਵੱਲੋਂ ਛੋਟੇ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਨਾਨਕ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੋਨ ਬਖਸ਼ਣ ਆਉਂਦੇ ਆਰੋਪ ਦਾ ਸਮੂਹ ਸੰਗਤਾਂ ਦੀਆਂ ਮਨੋਕਾਮਨਾਏ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ ਨਿਰਧਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹ

ਜੇ ਵਡੇ ਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ, ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ।

ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ

ਸੈਲ ਪਥਰ ਮਹਿ ਜੰਤ ਉਪਾਇ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ

ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ, ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜ।

ਤੁਮਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ।

ਮਿੱਥੀ ਸੀ ਜੋ ਤੂੰ ਦਹੇ ਸੋਈ ਹਾਂ ਪਾਏ ਰਹਾ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਾਂਦਾ।

ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੁ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏ

ਸੇਵਾ ਭਈ ਪਰਾਪਤ ਮਾਨਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਮਲ ਸਾਜ ਸੰਗਤ

ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਵਰ ਕਰ ਕਾਠ ਦਇਓ ਅਸ ਤੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲਿਹੁ ਉਬਾਰੇ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੁਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਹੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਦੁਜ ਜੂੰ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ।

ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਪਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਯਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪ ਨੀ ਬੂਝ ਉਚਾਰੇ, ਤੁਮ ਸਭ ਹੀ ਤੇ

ਉਤਭੁਜ ਖਾਨ ਬਾਹਰ ਰਚ ਦੀਨੀ ਕਾਉਂ ਫੂਲ ਰਾਜਾ ਹੋਏ ਬੈਠਾ ਕਾਉਂ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਚ ਕਰੋ ਰਣਗਾਤਾ ਜੇ ਅਸ ਦੁਜਤਾਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੇ ਮਰੇ ਪੁਰਖ ਜਾਉਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪੌੜੀ ਦੀ ਖਾਲੀ ਫੰਦੇ ਮਰੋੜ ਜਿਸ ਮੈਂ ਕੋਈ ਨਾ ਹੈ ਪੁੱਤ ਹੈ ਤੇਰੀ ਰਾਹ ਆਪਣੀ ਅਦਲ ਮੇਰਾ ਅਗ ਸੁਣ ਕਰ ਜਮ ਕੇ ਤੂ ਤਸੰਗਾ ਜੰਦੇ ਰਹਿ ਚੜ ਤਾ ਨਾ ਭਾਉ ਜਲ ਬਿਖਣਾ ਸੇ ਕਾ ਭਾਉ ਜਲ ਗੁਰ ਸ਼ਬਦੀ ਕਾ ਗੁਰ ਸ਼ਬਦੀ ਪਾਉ ਲਪਾਈ ਪਿਆਸ ਅੰਮ੍ਰਿਤ ਸੇ ਗੁਰ ਕੀ ਪੈਰੀ ਪਾਏ ਮਨ ਹੋਣਾ ਸਾਧ ਰਿਆ ਮਨ ਹੋਣਾ ਸਾਧ ਰਿਆ।

ਨਾਨਕ ਮਨਾ ਜਿਸ ਸਿਮਰਤ

ਸ਼੍ਰੀ ਵਾਹਿਗੁਰੂ ਜੀ ਅਰਦਾਸ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜਹਾਂ ਜਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਜਹਾਂ ਜਹਾਂ ਗੁਰੂ ਗ੍ਰੰਥ ਸਾਹਿਬ ਜੀ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।

ಶ್ರೇಷ್ಠ ಪ್ರಾಣ ಜಯ ಪ್ರಸಾದ.

ਸਤਿ ਸ਼੍ਰੀ ਅਕਾਲ।

0: गगन में था
1: गगन में

0: ਬਲ ਜਾਵੇ ਦੁਹਿਰਾ ਐਸੇ ਚਿੰਨ ਪ੍ਰਤਾਪ ਤੇ ਜਿਨ ਪੜਿਓ ਪ੍ਰਤਾਪ ਤੇ ਲੋਕ ਜੈ ਜੈ ਕਰੇ ਰੇ ਨਾਮ ਸਜਾ ਦੁਹਿਰਾ ਸਦਵਾਰ ਕੋ ਛਾਟ ਕੇ ਗਹਿ ਦੁਆਰ ਉਹ ਦੁਆਰ ਪਹਿਨੇ ਕਿਲਾ ਦਾ ਸੁਭ ਬਿੰਦਾਸ ਦੁਆਰ ਦੁਹਿਰਾ ਰਾਜ ਕਰੇਗਾ ਖਾਲਸਾ ਕਿਰੇ ਨਾ ਕੋਈ ਫਾਰ ਸੰਲੇ ਬੱਚੇ ਸੰਜੋ ਹੋਏ ਉੱਡ ਗਏ ਸਵਾ ਮਨ ਚੀ ਕਰ ਕੁੜਾ ਪਸਾ ਡੰਕਾ ਬਾਜਾ ਫੇਗਾ ਨਹਿ ਕੰਦਾ ਚੱਕਰ ਚੱਕਰਵਰਤੀ ਚੱਕਰ ਚੱਕਰ ਪੁੱਤੇ ਸਿਮ ਭਉ ਸੁਭੰ ਸਰਬਦਾਸ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸੁਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਦੇਖ ਤੇ ਕੋ ਫਤਿਹ ਨਸਰ ਕਿਰਿਆ ਫਤਿਹ ਅਜ ਨਾਨ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਸਹਾਇ ਦਰਬਾਰ ਮੇਂ ਮੇਰਾ ਦਰਬਾਰਾ ਸਤਨ ਸੇ ਨਿਕਾਰਾ ਲਕਸ਼ਮੀ ਖੜੀ ਤੁਮਰੇ ਦਰਬਾਰਾ ਸਭ ਤੇ ਨਮਸਕਾਰਾ ਦੋਹਰਾ
1: ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ
0: ਜਗਮਗ ਜੋਤ ਬਿਰਾਜ ਨੇ ਸ੍ਰੀ ਅਪਚੰਗਰਾ ਪਾਰ ਸੱਚਖੰਡ ਕੇ ਦਰਬਾਰ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਸੋਨੇਹਾ।

ਹਰੀ ਦੇ ਵਿੱਚ ਨਿਕਲਦੀਆਂ ਰਹਿੰਦੇ ਹਰੀ ਦੇ ਵਿੱਚ ਸਮਾ ਜਾਂਦੀਆਂ ਨੇ
ਕਰਕੇ ਭਾਈ ਜਿੰਨਾ ਹੋ ਸਕੇ ਇਸ ਕਰਕੇ ਭਾਈ ਵਾਹਿਗੁਰੂ ਦਾ ਸਿਮਰਨ ਕੀਤਾ ਜਾਏ, ਵਾਹਿਗੁਰੂ ਦਾ ਸਿਮਰਨ ਨਾਮ ਜਪਿਆ ਜਾਏ, ਗੁਰੂ ਸਾਹਿਬ ਨੂੰ

Yeah.

ਜਾਂਦੇ
ਸਵਾਰ ਹੋ ਕੇ ਉੱਚੀ ਉੱਚੀ ਬਾਣੀ ਪੜ੍ਹਦੇ ਸਵਾਰ

ਦਇਆ ਵਾਲਿਆਂ ਦੇ ਹਿਰਦੇ ਵਿੱਚ

ਸ਼ਬਦ ਪੜ੍ਹਦਿਆਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚ ਗਏ। ਪਹੁੰਚੇ ਕਿੱਥੇ? ਜਿੱਥੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਾਗ, ਗੁਰੂ ਕਾ ਬਾਗ ਗੁਰਦੁਆਰਾ ਅੱਜ ਸੁਸ਼ੋਭਿਤ ਹੈ। ਮਹਾਰਾਜ ਦਾ ਬਾਗ ਸੀ ਉੱਥੇ ਤੇ ਮਹਾਰਾਜ ਮੌਜ ਵਿੱਚ ਆਏ। ਉਸ ਬਾਗ ਵਿੱਚ ਟਹਿਲਣ ਆਉਂਦੇ ਹੁੰਦੇ ਸੀ। ਉਸ ਬਾਗ ਦਾ ਮਾਲੀ ਸੀ ਕੇਸਰਾ ਸਿੰਘ। ਇਹਨਾਂ ਨੇ ਸਾਰਾ ਕੁਝ ਲਿਖੇ ਲਾ ਤਾ, ਇੱਕ ਵੀਣਾ ਤੇ ਇੱਕ ਉਹ ਸਰੰਦਾ ਉਹ ਨਾਲ ਲੈ ਆਇਆ। ਕੇਸਰਾ ਸਿੰਘ ਨੂੰ ਪੁੱਛਿਆ, ਕਹਿੰਦੇ ਭਾਈ ਇਹ ਬਾਗ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ। ਕਹਿੰਦੇ ਅਸੀਂ ਰਾਏਪੁਰ ਨਗਰ ਤੋਂ ਆਏ ਹਾਂ, ਸੋਹਣਾ ਮੋਹਣਾ ਸਾਡਾ ਨਾਮ ਹੈ, ਸਾਡਾ ਮਨ ਕਰਦਾ ਇਸ ਬਾਗ ਵਿੱਚ ਸੇਵਾ ਕਰੀਏ। ਕਹਿੰਦੇ ਭਾਈ ਮੈਂ ਤੇ ਆਪ ਨੂੰ ਕਰਾਂ, ਮਾਲਕ ਨੂੰ ਪੁੱਛਾਂਗੇ। ਧੰਨ ਗੁਰੂ ਗੋਬਿੰਦ ਸਿੰਘ ਦੀਨ ਦੁਨੀ ਦੇ ਮਾਲਕ। ਕਹਿੰਦੇ ਜੇ ਉਹਨਾਂ ਨੇ ਆਗਿਆ ਦੇ ਦਿੱਤੀ ਤੇ ਤੁਸੀਂ ਸੇਵਾ ਕਰ ਲਿਓ। ਕਹਿੰਦੇ ਜੀ ਠੀਕ ਹੋਇਆ। ਮੈਂ ਰੋਜ਼ ਧੰਨ ਮਾਤਾ ਜੀਤ ਕੌਰ ਜੀ ਹਰ ਰੋਜ਼ ਸੱਜਰੇ ਫੁੱਲਾਂ ਦਾ ਹਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਲੇ 'ਚ ਪਾਉਂਦੇ ਹੁੰਦੇ ਸੀ। ਗਲੇ 'ਚ ਹਾਰ ਪਾਉਣ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਕੇ ਮਾਤਾ ਜੀ ਫਿਰ ਜਲ ਪਾਣੀ ਛਕਦੇ ਹੁੰਦੇ ਸੀ। ਕੇਸਰਾ ਸਿੰਘ ਕਹਿੰਦਾ ਮੈਂ ਹਾਰ ਲੈ ਕੇ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ, ਬੇਨਤੀ ਕਰਾਂਗਾ ਤੁਹਾਡੀ। ਕਹਿੰਦੇ ਜ਼ਰੂਰ ਕਰਿਓ। ਕੇਸਰਾ ਸਿੰਘ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਹਿੰਦੇ ਸੱਚੇ ਪਾਤਸ਼ਾਹ ਬਾਗ ਵਿੱਚ ਦੋ ਮੀਆਂ ਬੀਬੀ ਆਏ ਆ, ਪਤੀ ਪਤਨੀ। ਅੱਛਾ ਫਿਰ? ਕਹਿੰਦੇ ਮਹਾਰਾਜ ਬਾਗਾਂ ਦੀ ਸੇਵਾ ਕਰਨੀ ਚਾਹੁੰਦੇ ਆ। ਜਾਣੀ ਜਾਣ ਸਤਿਗੁਰੂ ਕਹਿਣ ਲੱਗੇ ਸੇਵਾ ਕਰਨ ਰੱਜ ਰੱਜ ਕੇ, ਪਰ ਉਹਨਾਂ ਨੂੰ ਕਹਿ ਦਿਓ ਸਾਡੇ ਮੱਥੇ ਨਾ ਲੱਗਣ, ਦਰਸ਼ਨ ਨਹੀਂ ਜੇ ਦੇਣ ਲੱਗਿਆ। ਵੇਖੋ ਜਿਹੜਾ ਬਚਨ ਸਿੱਖ ਨੇ ਕੀਤਾ ਉਹੀ ਗੁਰੂ ਕਰ ਰਿਹਾ। ਫਿਰ ਕਿੱਦਾਂ ਕਹਿ ਦਈਏ ਵੀ ਪ੍ਰੇਮ ਵਾਲਿਆਂ ਤੇ ਗੁਰੂ ਦੇ ਵਿੱਚ ਫਰਕ ਵਾ? ਨਹੀਂ ਫਰਕ ਵਾ। ਕਹਿੰਦੇ ਉਹਨਾਂ ਨੂੰ ਕਹੋ ਸਾਡੇ ਮੱਥੇ ਨਾ ਲੱਗਣ, ਦਰਸ਼ਨ ਨਹੀਂ ਜੇ ਦੇਣ ਲੱਗਿਆ, ਸੇਵਾ ਕਰੀ ਜਾਣ। ਇਹਨਾਂ ਨੂੰ ਜਦੋਂ ਕੇਸਰਾ ਸਿੰਘ ਗਿਆ, ਇਹਨਾਂ ਦੇ ਮਨ 'ਚ ਬੜਾ ਚਾਅ ਵੀ ਮਹਾਰਾਜ ਦਾ ਕੋਈ ਸੁਨੇਹਾ ਲੈ ਕੇ ਆਇਆ। ਕਹਿੰਦੇ ਕੇਸਰਾ ਸਿੰਘ ਕਲਗੀਧਰ ਮਹਾਰਾਜ ਦਾ ਕੀ ਸੁਨੇਹਾ? ਕਹਿੰਦੇ ਭਾਈ ਸੱਚੇ ਪਾਤਸ਼ਾਹ ਦੀ ਪਤਾ ਨਹੀਂ ਕੀ ਮੌਜ ਆ। ਮਹਾਰਾਜ ਕਹਿੰਦੇ ਸੇਵਾ ਕਰਨ ਰੱਜ ਕੇ, ਪਰ ਸਾਡੇ ਮੱਥੇ ਨਾ ਲੱਗਣ, ਦਰਸ਼ਨ ਨਹੀਂ ਜੇ ਦੇਣ ਲੱਗਿਆ। ਉਹੀ ਬਚਨ ਫਿਰ ਕੰਨਾਂ ਵਿੱਚ ਮਿਲ ਗਿਆ ਵੀ ਪਤਾ ਨਹੀਂ ਕਿਹੜਾ ਕੋਈ ਕਰਮ ਸਾਡਾ ਮੂਹਰੇ ਆ ਗਿਆ। ਇਸ ਕਰਮੀ ਆਪੋ ਆਪਣੀ ਕੇ ਨੇੜੈ, ਰੋਜ਼ ਪੜ੍ਹਦੇ ਆਪਾਂ। ਸਾਡੇ ਕਰਮੀ ਹੈ ਜਿਹੜੇ ਸਾਨੂੰ ਰੱਬ ਦੇ ਨੇੜੇ ਲੈ ਜਾਂਦੇ ਆ, ਸਾਡੇ ਕਰਮੀ ਆ ਜਿਹੜੇ ਸਾਨੂੰ ਰੱਬ ਤੋਂ ਕੋਹਾਂ ਦੂਰ ਲੈ ਜਾਂਦੇ, ਬਹੁਤ ਦੂਰ ਲੈ ਜਾਂਦੇ ਆ। 83,99,999 ਜੂੰਡਾ ਦੂਰ ਲੈ ਜਾਂਦੇ ਆ ਸਾਨੂੰ ਸਾਡੇ ਕਰਮ ਗੁਰੂ ਦੇ ਕੋਲੋਂ। ਇਸ ਕਰਕੇ ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਐਸਾ ਕੰਮ ਭੁੱਲ ਕੇ ਨਾ ਕਰੋ ਜਿਹਨੂੰ ਕਰਕੇ ਪਛਤਾਉਣਾ ਪੈ ਜਾਏ। ਪਰ ਇਹਨਾਂ ਨੂੰ ਚਾਹ ਵੀ ਚੜਿਆ ਵੀ ਚਲੋ ਸੇਵਾ ਕਰਨ ਦਾ ਤੇ ਮਹਾਰਾਜ ਨੇ ਆਗਿਆ ਦੇ ਦਿੱਤੀ ਆ ਨਾ। ਇਹ ਹੁਣ ਸੇਵਾ ਕਰਦੇ ਫੁੱਲਾਂ ਦੇ ਵਪਾਰੀ ਸੀ, ਫੁੱਲਾਂ ਦਾ ਗਿਆਨ ਰੱਖਦੇ ਸੀ। ਇਹਨਾਂ ਨੇ ਬਾਗਬਾਨੀ ਨੂੰ ਬੜਾ ਲਸ਼ਕਾ ਦਿੱਤਾ। ਹਰ ਵੇਲੇ ਹੱਥ ਵਿੱਚ ਰੰਬੀ ਦਾਤੀ ਰੱਖਦੇ ਆ, ਇੰਨੀ ਭਾਵਨਾ ਨਾਲ ਸ਼ਰਧਾ ਨਾਲ ਸੇਵਾ ਕਰਦੇ ਆ। ਬਾਗ ਦੀ ਨਿਹਾਰ ਹੀ ਬਦਲ ਦਿੱਤੀ, ਬੇਮੌਸਮੇ ਫੁੱਲ ਉਗਾਉਂਦੇ ਆ। ਤੇ ਜਦੋਂ ਮਾਤਾ ਜੀ ਵਾਸਤੇ ਰੋਜ਼ ਹਾਰ ਲੈ ਕੇ ਜਾਂਦਾ ਕੇਸਰਾ ਸਿੰਘ, ਜਦੋਂ ਐ ਬੇਰੁੱਤੇ ਫੁੱਲਾਂ ਦਾ ਹਾਰ ਲੈ ਕੇ ਗਿਆ, ਮਾਂ ਕਹਿੰਦੀ ਵੀ ਕੇਸਰਾ ਸਿੰਘ ਕਲਗੀਧਰ ਮਹਾਰਾਜ ਕੋਲੋਂ ਕੋਈ ਵੱਡੀ ਦਾਤ ਚਾਹੁੰਦਾ ਲੱਗਦਾ ਤੂੰ, ਆ ਬੇਰੁੱਤੇ ਫੁੱਲ ਲਿਆਉਣਾ। ਕਹਿੰਦਾ ਮਾਂ ਮੈਂ ਨਹੀਂ ਉਗਾਏ, ਫਿਰ ਕੌਣ ਇਹਨਾਂ ਨੂੰ ਉਗਾਉਣਾ? ਕਹਿੰਦੇ ਆਪਣੇ ਬਾਗਾਂ ਦੇ ਵਿੱਚ ਇੱਕ ਜੋੜਾ ਆਇਆ, ਸੋਹਣਾ ਮੋਹਣਾ ਉਹਨਾਂ ਦਾ ਨਾਮ ਹੈ। ਮਾਂ ਜੋੜਾ ਕਾਹਦਾ? ਸੇਵਾ ਦੀ ਮੂਰਤੀ ਹੈ ਦੋਨੇ। ਲੰਗਰ ਵੀ ਗੁਰੂ ਘਰੋਂ ਨਹੀਂ ਸੀ ਛਕਦੇ, ਟੋਕਰੀਆਂ ਬੁਣਨੀਆਂ ਜਾਣਦੇ ਸੀ, ਵਿਹਲੇ ਟਾਈਮ ਵਿੱਚ ਟੋਕਰੀਆਂ ਬੁਣ ਲੈਣੀਆਂ, ਉਹ ਵੇਚ ਕੇ ਜਿੰਨਾ ਕੁ ਪ੍ਰਸ਼ਾਦਾ ਮਿਲਣਾ ਛਕ ਲੈਣਾ ਤੇ ਉਹਦੀ ਰਜਾ ਦੇ ਵਿੱਚ ਐ ਬਹਿ ਕੇ ਸੇਵਾ ਕਰੀ ਜਾਣੀ। ਤੇ ਮਾਤਾ ਜੀ ਕਹਿਣ ਲੱਗੇ ਐ ਕਰੀ ਵੇ ਕੇਸਰਾ ਸਿਆ, ਕਿਸੇ ਦਿਨ ਉਹਨਾਂ ਨੂੰ ਗੁਰੂ ਘਰ ਲੈ ਕੇ ਆ। ਕਹਿੰਦਾ ਮਾਂ ਲੈ ਤੇ ਆਵਾਂ, ਪਰ ਕਲਗੀ ਵਾਲੇ ਪਾਤਸ਼ਾਹ ਦਾ ਬਚਨ ਬੜਾ ਗਰੜਾ ਹੈ ਉਹਨਾਂ ਵਾਸਤੇ। ਕਹਿੰਦੇ ਕੀ ਬਚਨ ਹੈ?
कहते महाराज का हुक्म है भी दर्शन दर्शन ना साडे करन आउण, दर्शन नहीं देण लग्या। धन्नवाद जीत कौर जी कहते मेरे कलगी धर पातशाह एडी करड़ी ते है नहीं किसी वास्ते, पर कोई वड्डा कर्म है उहनां दा जिहड़ा कर्म दर्शनां दे विच रुकावट बन रिहा वा। चल कोई नहीं, कहिंदे मैं महाराज सच्चे पातशाह नूं पुछांगी। मैं पुछांगी की कारण है महाराज सच्चे पातशाह जी आप जी एडा करड़ा वचन क्यों, ते जदों अमृत वेले हार लैके गए ते महाराज सच्चे पातशाह नूं बेनती कीती। धन माता जीत कौर जी कहण लगे पातशाह एक भजन करना है। मारे कहते दसो की भजन है भाई, कहते महाराज जिहड़ा बागां विच जोड़ा आया है उन्हां नूं दर्शन क्यों नहीं दिंदे।

ਜਿੱਤ ਕਰ ਮੇਰਾ ਸਿੱਖ ਦੋ ਘੁੱਟ ਪਾਣੀ ਤੋਂ ਤਰਸਦਾ ਸ਼ਹੀਦੀ ਪਾ ਗਿਆ ਚੜ੍ਹਾਈ ਕਰ ਗਿਆ।

ਸਿੱਖ ਪਾਣੀ ਤੋਂ ਪਿਆਸਾ ਚੜਾਈ ਕਰਦੇ। ਇਹਨਾਂ ਕੋਲ ਪਾਣੀ ਸੀ ਤਾਂ ਵੀ ਮੇਰੇ ਸਿੱਖ ਦੇ ਮੁੱਖ ਵਿੱਚ ਦੋ ਬੂੰਦਾ ਪਾਣੀ ਨਹੀਂ ਪਾਈਆਂ। ਤੇ ਮੇਰਾ ਸਿੱਖ ਜਾਂਦਾ ਜਾਂਦਾ ਵਜਨ ਕਰ ਗਿਆ, ਜਾਓ ਦਰਸ਼ਨ ਨੀਜੇ ਦੇਣ ਲੱਗਿਆ। ਕਹਿੰਦੇ ਜੀਤ ਕੌਰੇ, ਜਿਹੜਾ ਹਰ ਵੇਲੇ ਬਾਣੀ ਨਾਲ ਜੁੜਿਆ ਰਹਿੰਦਾ ਸੀ ਉਹਦਾ ਵਜਨ ਮੈਂ ਕਿੱਦਾਂ ਟਾਲ ਦਿਆਂ? ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੁਟੈ ਹੋਵੈ। ਮੇਰੀ ਬੰਨੀ ਹੋਈ ਨੂੰ ਮੇਰੇ ਸਿੱਖ ਮੇਰੇ ਸੰਤ ਜਨ ਛੁਡਾ ਸਕਦੇ ਆ, ਪਰ ਜਿਹਨਾਂ ਨੂੰ ਮੇਰੇ ਸੰਤ ਜਨ ਬੰਨ ਦੇਣ, ਮੇਰੇ ਸਿੱਖ ਬੰਨ ਦੇਣ, ਮੈਂ ਵੀ ਛੁਡਾ ਨਹੀਂ ਸਕਦਾ। ਮਾਤਾ ਜੀਤ ਕੌਰ ਜੀ ਕਹਿਣ ਲੱਗੇ, ਪਾਤਸ਼ਾਹ ਫਿਰ ਦਰਸ਼ਨ ਕਦੋਂ ਹੋਣਗੇ? ਸੱਚੇ ਪਾਤਸ਼ਾਹ ਕਹਿੰਦੇ ਇਸ ਜਾਮੇ ਚ ਨਹੀਂ ਹੋਣੇ, ਇਸ ਜਨਮ ਵਿੱਚ ਨਹੀਂ ਹੋਣੇ। ਤੇ ਧੰਨ ਮਾਤਾ ਜੀਤ ਕੌਰ ਜੀ ਕਹਿਣ ਲੱਗੇ, ਪਾਤਸ਼ਾਹ ਤੁਸੀਂ ਜਿਹੜੀਆਂ ਜੁਗਤੀਆਂ ਮੈਨੂੰ ਸਿਖਾਈਆਂ ਵਾ ਨਾਮ ਜਪਣ ਦੀ, ਇਹ ਤੁਹਾਡਾ ਹੁਕਮ ਹੋਵੇ, ਉਹਨਾਂ ਜੁਗਤੀਆਂ ਦੇ ਨਾਲ ਇਹਨਾਂ ਕੋਲੋਂ ਨਾਮ ਜਪਾਵਾਂ? ਮਹਾਰਾਜ ਕਹਿੰਦੇ ਹਾਂ ਨਾਮ ਜਪਾ। ਗੁਰੂ ਕਾ ਸ਼ਬਦ ਕਾਟੇ ਕੋਟ ਕਰਮ, ਗੁਰੂ ਦਾ ਸ਼ਬਦ ਕਰੋੜਾਂ ਕਰਮ ਕੱਟ ਦਿੰਦਾ ਹੈ। ਕਹਿੰਦੇ ਜੀਤਾ ਕੋਈ ਐਸਾ ਸਮਾਂ ਆ ਜਾਏਗਾ ਇਹਨਾਂ ਦਾ ਸਾਰਾ ਕੁਝ ਅੰਦਰੋਂ ਖਤਮ ਹੋ ਜਾਏਗਾ। ਸਤਿਗੁਰ ਕਹਿ ਜਨਮੈ ਗਵਨ ਮਿਟਾਇਆ। ਕਹਿੰਦੇ ਜੇ ਤੂੰ ਵਿਚੋਲੀ ਬਣ ਗਈ, ਕੋਲ ਘੁਮਾਈ ਤੇ ਸਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਮਹਾਰਾਜ ਵੀ ਕਹਿੰਦੇ ਆ ਉਹਨਾਂ ਸੱਜਣਾ ਗੁਰਮੁਖਾਂ ਪਿਆਰਿਆਂ ਵਿਚੋਲਿਆਂ ਤੋਂ ਵਾਰੇ ਵਾਰੇ ਜਾਈਏ, ਜਿਹਨਾਂ ਕਰਕੇ ਰੱਬ ਦੀ ਪਛਾਣ ਆਉਂਦੀ ਹੈ ਸਾਨੂੰ, ਜਿਹੜਾ ਰੱਬ ਦੀ ਗੱਲ ਸੁਣਾ। ਤੈ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਕੀਜੈ, ਸੀਸ ਵੱਡਾ ਕਰ ਬੈਸਣ ਦੀਜੈ, ਬਿਣ ਸਿਰ ਸੇਵ ਦੀਜੈ। ਮਹਾਰਾਜ ਕਹਿੰਦੇ ਆਪਣਾ ਸਿਰ ਵੱਢ ਕੇ ਮੂਹਰਾ ਬਣਾ ਕੇ ਦੇ ਦੇ ਉਹਨਾਂ ਨੂੰ ਬਹਿਣ ਵਾਸਤੇ, ਬਿਨਾਂ ਸਿਰ ਤੋਂ ਸੇਵਾ ਕਰ ਉਹਨਾਂ ਦਾ। ਧੰਨ ਮਾਤਾ ਜੀਤ ਕੌਰ ਜੀ ਜਦੋਂ ਬਾਗਾਂ ਚ ਆਏ, ਸੋਇਨਾ ਤੇ ਮੋਇਨਾ ਨੂੰ ਮਿਲੇ, ਉਹਨਾਂ ਦੀ ਸੇਵਾ ਵੇਖ ਕੇ ਖੁਸ਼ ਹੋਏ, ਨਮਸਕਾਰ ਕੀਤੀ। ਵਾਰ ਵਾਰ ਪੁੱਛਦੇ ਨੇ ਮਾਤਾ ਜੀ ਸਾਨੂੰ ਦਰਸ਼ਨ ਹੋ ਜਾਣਗੇ? ਮਾਤਾ ਜੀ ਕਹਿੰਦੇ ਸੇਵਾ ਕਰਿਆ ਕਰੋ। ਉਹ ਕਹਿੰਦਾ ਮੈਨੂੰ ਸਰੰਦਾ ਆਉਂਦਾ ਹੈ, ਉਹ ਬੀਬੀ ਕਹਿੰਦੀ ਮੈਨੂੰ ਵੀਣਾ ਆਉਂਦੀ ਹੈ। ਅਸੀਂ ਕੀਰਤਨ ਕਰ ਲੈਂਦੇ ਹਾਂ, ਮਾਤਾ ਜੀ ਕਹਿੰਦੇ ਲਿਆਓ ਫਿਰ ਆਪਣੇ ਸਾਜ਼, ਆਪਾਂ ਰਲ ਕੇ ਗੁਰਬਾਣੀ ਪੜੀਏ, ਰੱਬ ਦੇ ਪਿਆਰ ਦੇ ਗੁਣ ਗਾਈਏ। ਕਹਿੰਦੇ ਸਮਾਂ ਆਏਗਾ ਗੁਰੂ ਦੀਦਾਰ ਬਖਸ਼ੇਗਾ।

0: ਸ਼ਬਦ ਮਾਤਾ ਜੀ ਕੋਲ ਬਹਿ ਕੇ ਪੜ੍ਹਾਉਂਦੇ ਆ ਤੇ ਨਾਲ ਆਪ ਕੀਰਤਨ ਕਰਦੇ ਆ, ਸਭਾ ਬਣੇਗਾ ਮਹਾਰਾਜ ਦਰਸ਼ਨ ਦੇਣਗੇ। ਤੇ ਮਾਤਾ ਜੀ ਕਹਿਣ ਲੱਗੇ, ਐ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਪੂਸ ਦੀ ਸੱਤਵੀਂ ਸਿਆਲਾ ਚ ਹੁੰਦਾ ਭਾਰ ਠੰਡ। ਕਹਿੰਦੇ ਮਹਾਰਾਜ ਜੀ ਦੇ ਗਲ ਵਿੱਚ ਪਾਉਣ ਵਾਸਤੇ ਬੇਰ ਉੱਤੇ ਫੁੱਲਾਂ ਦਾ ਹਾਰ ਬਣਾਓ, ਉਹ ਫੁੱਲਾਂ ਦਾ ਹਾਰ ਗੁਰੂ ਸਾਹਿਬ ਦੇ ਗਲੇ 'ਚ ਪਾਵਾਂਗੇ ਆਪਾਂ, ਮਹਾਰਾਜ ਖੁਸ਼ ਹੋਣਗੇ, ਤੁਹਾਨੂੰ ਬਖਸ਼ ਦੇਣਗੇ। ਤੇ ਗੁਰਪੁਰਬ ਦੇ ਉੱਤੇ ਮਹਾਰਾਜ ਬੜਿਆਂ ਨੂੰ ਬਖਸ਼ ਦਿੰਦੇ ਆ, ਬੜਿਆਂ ਨੂੰ ਬਖਸ਼। ਕਹਿੰਦੇ ਜੀ ਸਤ ਬਚਨ, ਇਹਨਾਂ ਨੇ ਆਲੇ ਦੁਆਲੇ ਘਾਹ ਲਾ ਕੇ ਬੂਟੇ ਤਿਆਰ ਕੀਤੇ ਬੇਰ ਉੱਤੇ ਫੁੱਲਾਂ ਦਾ, ਐਂ ਕੋਲ ਧੂਣੀ ਬਾਲ ਲੈਂਦੇ ਆ, ਜਿਹੜੇ ਗਰਮੀ 'ਚ ਫੁੱਲ ਹੁੰਦੇ ਆ ਨਾ ਉਹਨਾਂ ਦੇ ਆਲੇ ਦੁਆਲੇ ਗਰਮੀ ਕਰਨ ਵਾਸਤੇ ਧੂਣੀ ਬਾਲ ਲੈਂਦੇ ਆ, ਤੇ ਸਾਰਾ ਦਿਨ ਕੋਲ ਬੈਠੇ ਰਹਿੰਦੇ ਆ, ਰਾਤ ਵੀ ਕੋਲ ਬੈਠੇ ਰਹਿੰਦੇ, ਥੋੜ੍ਹਾ ਜਿਹਾ ਸਮਾਂ ਆਰਾਮ ਕਰਨ ਵਾਸਤੇ ਆਪਣੀ ਕੁਲੀ 'ਚ ਜਾਂਦੇ ਆ ਤੇ ਕੋਲ ਬਹਿ ਕੇ ਜਪਦੇ ਰਹਿੰਦੇ ਆ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਐਂ ਪ੍ਰੇਮ ਦੇ ਵਿੱਚ ਜਪਦੇ ਰਹਿੰਦੇ ਆ। ਕਹਿੰਦੇ ਦੋ ਕੁ ਫੁੱਲ ਹੋਏ ਵਧੀਆ, ਤੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਨੇੜੇ ਆਉਂਦਿਆਂ ਵੇਖ ਕੇ ਬੜੇ ਸਾਧੂ ਸੰਤ ਮਹਾਤਮਾ ਵੀ ਆਏ। ਇੱਕ ਰੋਡੇ ਸ਼ਾਹ ਜਲਾਲੀ ਨਾਮ ਦਾ ਫਕੀਰ ਆਇਆ, ਉਹਨੇ ਬਾਗ ਵਿੱਚ ਆਣ ਕੇ ਵੇਖਿਆ ਬੜੀ ਨੁਹਾਰ ਹੈ, ਬੜੀ ਚੜ੍ਹਦੀ ਕਲਾ ਹੈ ਬਾਗ ਦੀ। ਉਹ ਵੇਖਦਾ ਫਿਰਦਾ ਸੋਹਣਾ ਮੋਹਣਾ ਨੂੰ ਆਣ ਕੇ ਕਹਿੰਦਾ, ਉਹ ਆ ਕੀ ਲੁਕੋਇਆ ਹੈ? ਇਹਨਾਂ ਨੇ ਨਹੀਂ ਕਿਹਾ ਵੀ ਫੁੱਲ ਹੈ, ਕਹਿੰਦੇ ਸਾਡੇ ਮਿਲਣ ਦੀ ਆਸ ਆ, ਇਹਨਾਂ ਕਰਕੇ ਅਸੀਂ ਮਿਲਣ ਆਇਆ। ਕਹਿੰਦੇ ਵਿਖਾਓ, ਵੇਖੇ ਵੀ ਫੁੱਲ ਏਡੇ ਸੋਹਣੇ। ਇਹ ਕਹਿੰਦਾ ਫੁੱਲ ਮੈਨੂੰ ਦੇ ਦਿਓ। ਸੋਹਣਾ ਤੇ ਮੋਹਣਾ ਕਹਿੰਦੇ, ਜਾਨ ਲੈ ਲਾ ਸਾਡੀ, ਇਹ ਫੁੱਲ ਨਾ, ਇਹ ਨਹੀਂ ਅਸੀਂ ਦੇ ਸਕਦੇ। ਇਹ ਖਿਜਿਆ ਕਹਿੰਦਾ, ਮੈਂ ਤੁਹਾਨੂੰ ਸਰਾਪ ਦੇ ਦਿਆਂਗਾ। ਤੇ ਮੋਹਣਾ ਸੋਹਣਾ ਵੱਲ ਵੇਖਦੀ ਕਹਿਣ ਲੱਗੀ, ਇੱਕ ਦੇ ਸਰਾਪੇ ਹੋਏ ਇੱਥੇ ਤੱਕ ਆ ਗਏ, ਹਾਲੇ ਤੱਕ ਦਰਸ਼ਨ ਨਹੀਂ ਹੋਏ, ਜੇ ਇਹਨੇ ਸਰਾਪ ਦੇ ਤਾ ਕੀ ਬਣੇਗਾ? ਇਹ ਕਹਿੰਦਾ ਤੁਹਾਡੀ ਜੜ ਨਹੀਂ ਲੱਗਣੀ। ਇਹਨਾਂ ਨੇ ਹੱਥ ਜੋੜੇ, ਕਹਿੰਦੀ ਕਹਿੰਦਾ ਕੌਣ ਆ ਜੜ ਲੱਗੇ, ਧੀ ਪੁੱਤ ਨਹੀਂ ਹੋਏਗਾ? ਕਹਿੰਦੇ ਕਹਿੰਦਾ ਕੌਣ ਆ ਹੋਏ, ਅਸੀਂ ਤੇ ਚਾਹੁੰਦੇ ਹਾਂ ਸਿਰਫ ਕਲਗੀ ਧਰਮਾਰਾ ਸਾਨੂੰ ਹੱਸ ਕੇ ਬੁਲਾ ਲਵੇ, ਸਾਡਾ ਜੀਵਨ ਸਫਲ ਹੈ, ਹੋਰ ਕੁਝ ਨਹੀਂ ਚਾਹੀਦਾ, ਕੁਝ ਨਹੀਂ ਚਾਹੀਦਾ। ਇਹ ਗੁੱਸੇ ਦੇ ਵਿੱਚ ਆਇਆ ਚਲੇ ਗਿਆ। ਰਾਤ ਨੂੰ ਆਇਆ, ਜਦੋਂ ਸੋਹਣਾ ਮੋਹਣਾ ਆਰਾਮ ਕਰਨ ਲੱਗ ਪਏ, ਇਹਨੇ ਆਣ ਕੇ ਬਾਗ ਦਾ ਉਜਾੜਾ ਕਰਤਾ ਤੇ ਦੋਵੇਂ ਫੁੱਲ ਤੋੜ ਲੈ ਗਿਆ। ਕਲਗੀ ਧਰਮਾਰਾ ਦਾ ਦਰਬਾਰ ਲੱਗਿਆ, ਇਹਨਾਂ ਨੇ ਇਸ਼ਨਾਨ ਪਾਨ ਕੀਤਾ। ਜਦੋਂ ਬਾਗਾਂ ਦੇ ਕੋਲ ਪਤਨੀ ਆਈ, ਮੋਹਣਾ ਆਈ, ਉਹਨੇ ਵੇਖਿਆ ਵੀ ਫੁੱਲਾਂ ਦਾ ਉਜਾੜਾ ਪਿਆ ਬਾਗ ਦਾ, ਫੁੱਲ ਹੈ ਨਹੀਂ। ਇਹਨੇ ਵੇਖਦਿਆਂ ਸਾਰ ਉੱਚੀ ਦਾਣੀ ਧਾ ਮਾਰੀ, ਕਹਿੰਦੀ ਹਾਏ ਦਰਸ਼ਨ ਨਹੀਂ ਜੇ ਦੇਣ ਲੱਗਿਆ, ਤੇ ਬੇਹੋਸ਼ ਹੋ ਕੇ ਡਿੱਗ ਪਈ ਕਿਆਰੀ ਦੇ ਵਿੱਚ। ਆਵਾਜ਼ ਸੁਣ ਕੇ ਘਰ ਵਾਲਾ ਆਇਆ, ਉਹਨੇ ਵੀ ਵੇਖਿਆ ਵੀ ਫੁੱਲ ਹੈ ਨਹੀਂ, ਉਹਨੇ ਵੀ ਉੱਚੀ ਦਾਣੀ ਧਾ ਮਾਰੀ, ਕਹਿੰਦਾ ਹਾਏ ਦਰਸ਼ਨ ਨਹੀਂ ਜੇ ਦੇਣ ਲੱਗਿਆ। ਦੋਵੇਂ ਜਾਣੇ ਬੇਹੋਸ਼ ਹੋ ਕੇ ਡਿੱਗ ਪਏ। ਤੇ ਰੋਡੇ ਸ਼ਾਹ ਜਲਾਲੀ ਜਦੋਂ ਫੁੱਲ ਲੈ ਕੇ ਆਇਆ, ਮਹਾਰਾਜ ਕਹਿੰਦੇ ਫਕੀਰ ਜੀ, ਜਿਹੜੇ ਫਕੀਰ ਹੁੰਦੇ ਆ ਉਹਦੇ ਖਾਲੀ ਹਾਥੀ ਸੋਭਦੇ ਆ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ
1: ਸੰਸਾਰ,
0: ਜਿਨ੍ਹਾਂ ਦੇ ਅੰਦਰ ਨਾਮ ਰੂਪੀ ਰੇਸ਼ਮ ਹੈ, ਉਹ ਬਾਹਰ ਗੋਦੜੀਆਂ ਵੀ ਪਾਈਆਂ ਹੁਣ ਤਾਂ ਵੀ ਸੋਹਣੇ ਲੱਗਦੇ ਆ। ਕਹਿੰਦੇ ਹੋ ਤੁਸੀਂ ਫਕੀਰ ਹੋ, ਤੁਸੀਂ ਤੇ ਖਾਲੀ ਹੱਥ ਵੀ ਆ ਜਾਂਦੇ ਤਾਂ ਵੀ ਸੋਹਣੇ ਲੱਗਦੇ ਸੀ, ਇਹ ਕੀ ਲੈ ਕੇ ਆਇਓ? ਕਹਿੰਦੇ ਜੀ ਫੁੱਲ। ਕਹਿੰਦੇ ਕਿੱਥੋਂ ਲਿਆਇਆ? ਇਹਨੇ ਝੂਠ ਬੋਲਿਆ, ਕਹਿੰਦਾ ਮਹਾਰਾਜ ਮੈਂ ਆਪ ਉਗਾਏ ਤੁਹਾਡੇ ਵਾਸਤੇ। ਮਹਾਰਾਜ ਕਹਿੰਦੇ ਰੋਡੇ ਸ਼ਾਹ ਜਲਾਲੀ, ਤੂੰ ਜਲਾਲੀ ਨਹੀਂ ਪਲਾਲੀ ਆ, ਇਹ ਤੂੰ ਫੁੱਲ ਨਹੀਂ ਤੋੜ ਕੇ ਲਿਆਇਆ,

0: ਦੋ ਕੋਮਲ ਹਿਰਦੇ ਤੋੜ ਕੇ ਲੈ ਆਇਆ, ਉਹ ਤੇਰੇ ਚ ਦਇਆ ਨਾ ਆਈ। ਮਹਾਰਾਜ ਭੱਜ ਪਏ ਨੰਗੇ ਪੈਰੀ, ਛੱਡ ਸਿੰਘਾਸਣ
1: ਹਰ ਜੀ ਆਏ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹਨਾਂ ਦੇ ਸੀਸ ਤੇ 2.5 ਲੱਖ ਦਾ ਚੰਦੂਆ ਉਸ ਵੇਲੇ ਦਾ ਝੂਲਦਾ ਸੀ, ਕਾਬਲ ਦੀ ਸੰਗਤ ਨੇ ਬਣਾ ਕੇ ਦਿੱਤਾ ਸੀ 2.25 ਲੱਖ ਦਾ ਛੰਨਾ, ਜਿਹਦੇ ਵਿੱਚ ਮਹਾਰਾਜ ਜਲ ਜਾਂ ਦੁੱਧ ਛਕਦੇ ਸੀ। 2.25 ਲੱਖ ਦੀ ਉਹ ਚੌਂਕੀ ਜਿਹਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਰਨ ਟਿਕਾਉਂਦੇ ਸੀ, ਕੱਲੇ ਕੱਲੇ ਤੀਰ ਨਾਲ 2.25 ਤੋਲਾ ਸੋਨਾ ਲੱਗਿਆ ਹੁੰਦਾ ਸੀ ਮਹਾਰਾਜ ਦੇ। 57 ਲੱਖ ਦਾ ਸ਼ਿੰਗਾਰ ਰੋਜ਼ ਮਹਾਰਾਜ ਦਾ ਹੁੰਦਾ ਸੀ ਜਦੋਂ ਇਹ ਤਿਆਰ ਵਰ ਤਿਆਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੁੰਦੇ ਸੀ। ਸੀਸ ਤੇ ਉਹ ਜਿਹੜੀ ਕਲਗੀ ਸੋਭ ਦੀ ਸੀ ਬੇਸ਼ ਕੀਮਤੀ, ਉਹਦੇ ਤੇ ਉਹ ਨਗ ਜਿਹੜੇ ਹੁੰਦੇ ਸੀ। ਤੇ ਧੰਨ ਸੱਚੇ ਪਾਤਸ਼ਾਹ ਅੱਜ ਨੰਗੇ ਪੈਰੀ ਭੱਜ ਪਏ। ਜਦੋਂ ਕਿਆਰੀਆਂ ਦੇ ਵਿੱਚ ਪਹੁੰਚੇ ਨਾ, ਉਹ ਦੋਵੇਂ ਜਾਣੇ ਡਿੱਗੇ ਪਏ ਆ। ਕਲਗੀ ਧਰਮਾਰਾ ਨੇ ਪਿਆਰ ਵੇਖਿਆ, ਇੱਕ ਦਾ ਸੀਸ ਚੁੱਕਿਆ ਖੱਬੇ ਪੱਟ ਤੇ ਰੱਖ ਲਿਆ, ਇੱਕ ਦਾ ਸੱਜੇ ਪੱਟ ਤੇ ਰੱਖ ਲਿਆ। ਮਹਾਰਾਜ ਨੇ ਬਾਹਾਂ ਫੜ ਕੇ ਨਾ ਨਬਜ਼ਾਂ ਵੇਖੀਆਂ, ਨਬਜ਼ਾਂ ਇੱਕਦਮ ਰੁਕ ਗਈਆਂ ਸੀ, ਕਿਉਂਕਿ ਮਹਾਰਾਜ ਦਾ ਵਚਨ ਸੀ ਨਾ ਵੀ ਇਸ ਜਨਮ ਦੇ ਵਿੱਚ ਦਰਸ਼ਨ ਨਹੀਂ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਮੋਇਆਂ ਦੇ ਵਿੱਚ ਸਵਾਸ ਪਾਏ। ਮਹਾਰਾਜ ਜੀ ਨੇ ਜੈਸਾ ਸਤਿਗੁਰੂ ਸੁਣੀ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਹਰ ਨਾਮ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ

ਐਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂਡੀ। ਜਿੱਦਾਂ ਦਾ ਕਲਗੀ ਧਰਮਾਰਾ ਨੂੰ ਸੁਣਿਆ ਸੀ ਉਦਾਂ ਦਾ ਵੇਖ ਲਿਆ। ਮਹਾਰਾਜ ਕਹਿੰਦੇ ਜਲ ਲਿਆਓ, ਸਵਾਸ ਰੁਕ ਗਏ ਸੀ, ਨਵਜਾ ਰੁਕ ਗਏ ਸੀ। ਮਹਾਰਾਜ ਨੇ ਜਲ ਦਾ ਛਿੱਟਾ ਮੁੱਖ ਤੇ ਮਾਰਿਆ, ਮਾੜੀ ਜੀ ਹੋਸ਼ ਆਈ, ਅੱਖਾਂ ਨਹੀਂ ਖੁੱਲੀਆਂ, ਹੋਸ਼ ਆਈ, ਮੁੱਖ ਤੇ ਇੱਕੋ ਹੀ ਬਚਨ ਹਾਏ ਦਰਸ਼ਨ ਨਹੀਂ ਜੀ ਦੇਣ ਲੱਗਿਆ। ਦੂਸਰੇ ਦੇ ਮੁੱਖ ਤੇ ਛਿੱਟਾ ਮਾਰਿਆ, ਉਹ ਵੀ ਇੱਕੋ ਬਚਨ ਹਾਏ ਦਰਸ਼ਨ ਨਹੀਂ ਜੀ ਦੇਣ ਲੱਗਿਆ। ਮਹਾਰਾਜ ਕਹਿੰਦੇ ਨਹੀਂ ਉਹ ਭੋਲਿਓ, ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਅੱਜ ਵੇਖੋ ਤੁਹਾਨੂੰ ਦਰਸ਼ਨ ਦੇਣ ਆਇਆ।

ਹਾਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐ ਗਿੱਲੀ ਕਿਹਾਰੀ ਸੀ ਬਹਿ ਗਏ ਸਿਆਲਾਂ ਦੀ ਰੁੱਧ ਤਖਤਾਂ ਤਾਜਾਂ ਦਾ ਮਾਲਕ ਪਿਆਰ ਵੇਖ ਕੇ ਮਿੱਟੀ ਚ ਬਹਿ ਗਿਆ ਹੈ ਸਤਿਗੁਰੂ ਐਸਾ ਕਿਸੇ ਦਾ ਭਾਈ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਕੋਈ ਪਿਆਰ ਕਰਨ ਵਾਲਾ ਹੋਵੇ ਮਹਾਰਾਜ ਅੱਜ ਵੀ ਉਹਨੂੰ ਦਰਸ਼ਨ ਦਦਾਰ ਬਖਸ਼ ਦਿੰਦਾ ਵਾ ਅੱਜ ਵੀ ਆਉਂਦਾ ਬੜੀਆਂ ਰੂਹਾਂ ਐਸੀਆਂ ਹਨ ਨਾਮ ਰਸੀਆਂ ਜਿਹਨਾਂ ਨੂੰ ਅੱਜ ਵੀ ਦਰਸ਼ਨ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਹੁੰਦੇ ਆ ਪਰ ਹੁੰਦੇ ਉਦੋਂ ਆ ਜਦੋਂ ਆਪਣੇ ਆਪੇ ਨੂੰ ਖਤਮ ਕਰ ਦਿੰਦੀਆਂ ਤੂੰ ਤੂੰ ਕਰਤਾ ਤੂੰ ਮੁਝ ਮੈਂ ਰਹਾ ਨਾ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਜਦੋਂ ਪਰਾਈ ਭਾਵਨਾ ਮਿਟ ਗਈ ਉਦਣ ਜਿੱਧਰ ਵੀ ਵੇਖਾਂਗੇ ਕਲਗੀਧਰ ਮਹਾਰਾਜ ਦੇ ਦਰਸ਼ਨ ਹੋ ਜਾਣੇ ਤੇ ਜੇ ਅੰਦਰ ਪਰਾਈ ਤਾਤ ਹੀ ਰਹੀ ਆਹ ਮੇਰਾ ਆ ਉਹ ਪਰਾਇਆ ਆ ਆ ਏਦਾਂ ਆ ਆਹ ਉਦਾਂ ਆ ਮਹਾਰਾਜ ਕਹਿੰਦੇ ਉਹਨਾਂ ਚਿਰ ਦਰਸ਼ਨ ਨਹੀਂ ਹੋਣੇ ਮਹਾਂਪੁਰਖਾਂ ਦੇ ਦਰਸ਼ਨ ਤੁਸੀਂ ਕਰਦੇ ਹੋ ਨਾ ਸਭ ਨੂੰ ਪਿਆਰ ਕਰਦੇ ਆ ਜਿਹੜਾ ਚਲੇ ਜਾਏ ਉਹਨਾਂ ਨੂੰ ਪਿਆਰ ਨਾਲ ਬੁਲਾਉਂਦੇ ਆ ਇਹਦੇ ਚਾਰ ਪ੍ਰਾਹੁਣੇ ਘਰ ਵਿੱਚ ਆ ਜਾਣਾ ਉਹਨਾਂ ਨੂੰ ਬੁਲਾਉਣਾ ਪੈ ਜਾਏ ਤਾਂ ਬੰਦੇ ਦਾ ਮੂੰਹ ਥੱਕ ਜਾਂਦਾ ਧੰਨ ਮਹਾਂਪੁਰਖ ਹਜ਼ਾਰਾਂ ਨੂੰ ਲੱਖਾਂ ਨੂੰ ਰੋਜ਼ ਮਿਲਦੇ ਆ ਗੁਰਫਤਿਹ ਬੁਲਾਉਂਦੇ ਆ ਪਰ ਚਾਅ ਜਿਹੜਾ ਚਿਹਰੇ 'ਤੇ ਉਸੇ ਤਰ੍ਹਾਂ ਹੀ ਰਹਿੰਦਾ ਵਾ ਗੁਰਮੁਖਾਂ ਨੇਮੀਆਂ ਪ੍ਰੇਮੀਆਂ ਦੇ ਦਰਸ਼ਨ ਕਰਕੇ ਗੁਰਮੁਖਾਂ ਨੂੰ ਚਾਅ ਚੜ੍ਹਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਇਨਾ ਤੇ ਬੋਇਨਾ ਨੂੰ ਦਰਸ਼ਨ ਦਿੱਤੇ ਕਹਿੰਦੇ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਤੁਹਾਡਾ ਕਰਮ ਕੱਟਿਆ ਗਿਆ ਕੱਟ ਦਿੱਤਾ ਕਰਮ ਗੁਰੂ ਨੇ ਤੇ ਅੱਜ ਖੁੱਲ੍ਹੇ ਤੁਹਾਨੂੰ ਦੀਦਾਰ ਬਖਸ਼ਿਸ਼ ਕੀਤੇ ਆ ਗੁਰਮੁਖ ਪਿਆਰਿਓ ਜਿਹੜਾ ਪਿਆਰ ਨਾਲ ਗੁਰੂ ਨੂੰ ਧਿਆਉਂਦਾ ਵਾ ਅੱਜ ਵੀ ਗੁਰੂ ਨੂੰ ਦਰਸ਼ਨ ਬਖਸ਼ ਦਿੰਦਾ ਬਸ ਗੁਰੂ ਦੇ ਕੋਲੋਂ ਪ੍ਰੇਮਾ ਭਗਤੀ ਭਾਉ ਭਾਵਨਾ ਹੀ ਮੰਗਣੀ ਹੈ ਜਦੋਂ ਮੰਗਣੀ ਹੈ ਸਾਡੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਜਦੋਂ ਪ੍ਰੇਮ ਮੰਗਾਂਗੇ ਪ੍ਰੇਮ ਕਰਨ ਦੀ ਜਾਚ ਗੁਰੂ ਨੇ ਜਿੱਦਣ ਸਿਖਾ ਦਿੱਤੀ ਸਾਨੂੰ ਪਿਆਰ ਕਰਨਾ ਆ ਗਿਆ ਫਿਰ ਗੁਰੂ ਨੂੰ ਬੁਲਾਉਣਾ ਔਖਾ ਨਹੀਂ ਆ ਬਸ ਪ੍ਰੇਮ ਦੀ ਜਾਚ ਗੁਰੂ ਦੇ ਕੋਲੋਂ ਸਿੱਖ ਲਈਏ ਗੁਰੂ ਸਾਨੂੰ ਬਖਸ਼ ਦੇਗਾ ਸੋ ਪਾਈ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਜਦੋਂ ਵੀ ਗੁਰੂ ਰੀਝਦਾ ਸੇਵਾ ਤੋਂ ਰੀਝਦਾ ਆ ਸੋਇਨਾ ਤੇ ਮੋਇਨਾ ਨੇ ਸੇਵਾ ਕੀਤੀ ਆਪਣਾ ਆਪਾ ਖਤਮ ਕਰਕੇ ਕੀਤੀ ਆ ਆਪਣੇ ਆਪ ਨੂੰ ਮਿੱਟੀ 'ਚ ਮਿਲਾ ਕੇ ਫਿਰ ਸੇਵਾ ਕੀਤੀ ਆ ਤੇ ਜਿੱਦਣ ਸੇਵਾ ਪ੍ਰਵਾਨ ਹੋ ਗਈ ਕਲਗੀਧਰ ਮਹਾਰਾਜ ਨੇ ਚਰਨਾਂ 'ਚ ਜੋੜਾ ਵੀ ਨਹੀਂ ਪਾਇਆ ਨੰਗੇ ਪੈਰੀਂ ਆ ਗਏ ਆਪਣੇ ਪਿਆਰਿਆਂ ਨੂੰ ਦਰਸ਼ਨ ਦੇਣ ਵਾਸਤੇ ਸੁਗੁਰਮੁਖ ਪਿਆਰਿਓ ਐਸੇ ਸਤਿਗੁਰ ਜੀ ਦੇ ਚਰਨੀ ਲੱਗੀਏ ਖੰਡੇ ਬਾਟੀ ਦੀ ਪੌਲ ਛੱਕ ਅੰਮ੍ਰਿਤ ਛੱਕ ਕੇ ਬਾਜਾਂ ਵਾਲੇ ਸਤਿਗੁਰ ਜੀ ਦੇ ਧੀਆਂ ਪੁੱਤਰ ਬਣ ਕੇ ਆਪਣਾ ਜੀਵਨ ਜਿਹੜਾ ਹੈ ਉਹਨੂੰ ਸਫਲਾ ਕਰੀਏ ਤਾਂ ਸਾਡਾ ਜਿਹੜਾ ਇਸ ਸੰਸਾਰ 'ਤੇ ਆਉਣਾ ਜਿਹੜਾ ਉਹ ਸਫਲ ਹੋਣਾ ਹੈ ਆਓ ਅਖੀਰ ਦੇ ਵਿੱਚ ਇੱਕ ਸ਼ਬਦ ਪੜ੍ਹ ਕੇ ਆਪਾਂ ਫਿਰ ਸਮਾਪਤੀ ਕਰੀਏ ਸਤਿਕਾਰਯੋਗ ਮਹਾਂਪੁਰਖਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਧੰਨ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਤਰਸ ਕਰਕੇ ਸਾਨੂੰ ਆਪਣੇ ਚਰਨਾਂ 'ਚ ਪਾਇਆ ਆਪਣਾ ਜਸ ਗਾਉਣ ਦਾ ਸੁਭਾਗ ਸਮਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਪਿਆਰ ਸਾਰੇ ਜਾਣੇ ਬੋਲਿਓ ਕੋਈ ਵੀ ਵਾਂਝਾ ਨਾ ਰਹੇ ਜਿਹੜੇ ਹਾਲੇ ਤੱਕ ਨਹੀਂ ਨਾ ਬੋਲੇ ਆ ਰਸਨਾ ਤੇ ਸ਼ਬਦ ਲਾਇਆ ਕਿਉਂਕਿ ਸਾਰਸਨਾ ਧੰਨ ਧੰਨ ਹੈ।

ਪਰ ਭਰਿਆ ਕਾਲ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖੜੀ ਜੀ ਮਹਾਰਾਜ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚਾ ਕਾਰ ਸੱਚੇ ਤੇਰੇ ਕਰਨੇ ਸਿਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕਰਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾ ਕਿਲ ਕਰੋੜ ਸੱਚੇ ਸਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਵ ਸੱਚੀ ਸਾਰਾ ਸੱਚੇ ਤੇਰੇ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚੇ ਸੱਚ ਜੋ ਮਰਜ਼ ਮੈਂ ਸੁਖ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾ ਲਈ ਅਕਾਸੀ ਕੁਦਰਤ ਸਰਬਕਾਰ ਕੁਦਰਤ ਵੇਦ ਪ੍ਰਾਣ ਕਰਦੇ ਬਾ ਕੁਦਰਤ ਸੁਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸੁਰ ਪਿਆਰ ਕੁਦਰਤ ਜਾਤੀ ਜਿਸ ਰੰਗੀ ਕੁਦਰਤ ਜਹਾਨ ਕੁਦਰਤ ਨੇ ਕਿਹਾ ਕੁਦਰਤ ਵਧਿਆ ਕੁਦਰਤ ਮਾਨ ਬੇਮਾਨ ਕੁਦਰਤ ਪੌਣ ਪਾਣੀ ਬੇਸੁੰਦਰ ਕੁਦਰਤ ਧਰਤੀ

ਪੈਰ ਚਗਨ ਕਢੇ ਵਿਕਾਰ ਪੈ ਧਰਤੀ ਦੇ ਵਿਪਾਰ ਪੈਰ ਚ ਦੇ ਫਿਰੇ ਸਿਰ ਪਾਰ ਪੈ ਤੇਰਾ ਜਤਨ ਦੁਆਰ ਪੈਰ ਸੁਰ ਦੇ ਪੈਰ ਚੰਦ ਕੋਕੜ ਚਲ ਦਰੰਤ ਪੈਰ ਸਿਧ ਸੁਨਾਥ ਪੈ ਚੜਨ ਕਾਸ ਪੈ ਜੋਧ ਮਹਾਬਲ ਸੁਰ ਪੈ ਜੈ ਜੈਪੁਰ ਸਗਲਿਆ ਫੁੱਲ ਕੈਸਲੇ।

ज्ञान कर लुजे नानक हुक्म लिखे ले।